0: Hits from Home.
1: Starting a new life in Australia isn't easy.
2: A lot of companies have rejected me.
3: Sometimes I feel like, oh, I'm gonna quit, I've given up.
1: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
4: SBS, a world of difference. You're with SBS Punjabi on mobile, online, and on radio.
5: Tusi SBS Punjabi naal mobile, online, ate radio dwara jude ho.
6: SBS Punjabi de naal jude sade sare srotiyan da nigga swagat hai ji. ਦੋਸਤੋ ਅੱਜ 18 ਮਈ ਦਿਨ ਸੋਮਵਾਰ ਦੇ ਪ੍ਰੋਗਰਾਮ ਦੇ ਲਈ ਮੈਂ ਹਾਂ ਤੁਹਾਡਾ ਮੇਜ਼ਬਾਨ ਪਤਰਸ ਮਸੀ ਅਤੇ ਅੱਜ ਦਾ ਪ੍ਰੋਗਰਾਮ ਮੈਲਬਨ ਸਟੂਡੀਓ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ ਮੇਰੇ ਨਾਲ ਇੱਕ ਵਾਰ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ SBS ਪੰਜਾਬੀ ਦੀ ਸਮੁੱਚੀ ਟੀਮ ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਅੱਗੇ ਵਧਾਈਏ ਆਓ ਯਾਦ ਕਰਦੇ ਹਾਂ ਉਹਨਾਂ ਲੋਕਾਂ ਨੂੰ ਜੋ ਇਸ ਜ਼ਮੀਨ ਦੇ ਅਸਲ ਮਾਲਕ ਨੇ ਅਸੀਂ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਮਾਣ ਦਿੰਦੇ ਹਾਂ ਜਿਨ੍ਹਾਂ ਦੀ ਧਰਤੀ ਤੋਂ ਅਸੀਂ ਅੱਜ ਦਾ ਇਹ ਪ੍ਰੋਗਰਾਮ ਪ੍ਰਸਾਰਿਤ ਕਰ ਰਹੇ ਹਾਂ ਪੰਜਾਬੀ ਪ੍ਰੋਗਰਾਮ ਕੁਲਿਨ ਰਾਸ਼ਟਰ ਦੇ ਵਰੁੰਜਰੀ ਵੂਈ ਵਰੁੰਗ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ ਹੈ ਅਸੀਂ ਆਦਿਵਾਸੀ ਅਤੇ ਟੂਰਿਸਟ ਸਟੇਟ ਆਈਲੈਂਡਰ ਜ਼ਮੀਨਾਂ ਦੇ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਵੀ ਆਪਣਾ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਅੱਜ ਦਾ ਸਾਡਾ ਇਹ ਪ੍ਰੋਗਰਾਮ ਸੁਣ ਰਹੇ ਹੋ ਅਤੇ ਦੋਸਤੋ ਜੇਕਰ ਅੱਜ ਤੁਸੀਂ ਪਹਿਲੀ ਵਾਰ SBS ਪੰਜਾਬੀ ਦੇ ਨਾਲ ਜੁੜੇ ਹੋ ਤਾਂ ਤੁਹਾਨੂੰ ਦੱਸ ਦਈਏ ਕਿ SBS ਦਾ ਪੰਜਾਬੀ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਤੋਂ 5 ਵਜੇ 1 ਘੰਟੇ ਵਾਸਤੇ ਲਾਈਵ ਪ੍ਰਸਾਰਿਤ ਹੁੰਦਾ ਹੈ ਅਤੇ ਇਸੇ ਪ੍ਰੋਗਰਾਮ ਦਾ ਮੁੜ ਪ੍ਰਸਾਰਣ ਹੁੰਦਾ ਰਾਤ 9 ਵਜੇ SBS ਰੇਡੀਓ 2 ਦੇ ਉੱਤੇ ਲਾਈਵ ਪ੍ਰੋਗਰਾਮ ਦੇ ਦੌਰਾਨ ਤੁਸੀਂ ਸਾਡੇ ਨਾਲ ਸਾਡੇ ਫੋਨ ਨੰਬਰ 0439-799-767 ਦੇ ਉੱਤੇ ਆਪਣਾ ਕੋਈ ਸੁਨੇਹਾ ਸੁਝਾਅ ਜਾਂ ਵਡਮੁੱਲਾ ਵਿਚਾਰ ਭੇਜ ਕੇ ਸਾਡੇ ਨਾਲ ਸਾਂਝ ਪਾ ਸਕਦੇ ਹੋ ਅਤੇ ਹੁਣ ਗੱਲ ਕਰਦੇ ਹਾਂ ਜੀ ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ ਦੀ ਸ਼ੁਰੂਆਤ ਕਰਾਂਗੇ ਆਸਟ੍ਰੇਲੀਆ ਭਾਰਤ ਅਤੇ ਅੰਤਰਰਾਸ਼ਟਰੀ ਪੱਧਰ ਦੀਆਂ ਕੁਝ ਚੋਣਵੀਆਂ ਖਬਰਾਂ ਦੇ ਨਾਲ ਇਸ ਤੋਂ ਬਾਅਦ ਵੇਲਾ ਹੋਏਗਾ ਸਾਡੀ ਹਫ਼ਤਾਵਾਰੀ ਪੇਸ਼ਕਾਰੀ ਦਾ ਅਤੇ ਉਸ ਪੇਸ਼ਕਾਰੀ ਦੇ ਤਹਿਤ ਪੰਜਾਬੀ ਡੈਰੀ ਦੇ ਰਾਹੀਂ ਅੱਜ ਅਸੀਂ ਗੱਲ ਕਰਾਂਗੇ ਪੰਜਾਬ ਦੇ ਮੌਜੂਦਾ ਹਾਲਾਤ ਦੀ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਤੁਹਾਨੂੰ ਮਿਲਾਵਾਂਗੇ ਜੀ ਸਿਡਨੀ ਦੇ ਦਲਵੀਰ ਸਿੰਘ ਹੋਰਾਂ ਦੇ ਪਰਿਵਾਰ ਦੇ ਨਾਲ ਜਿਨ੍ਹਾਂ ਦੀਆਂ 3 ਪੀੜ੍ਹੀਆਂ ਇਕੱਠੀਆਂ ਜਦੋਂ ਖੇਡ ਮੈਦਾਨ ਦੇ ਉੱਤੇ ਉਤਰਦੀਆਂ ਨੇ ਤਾਂ ਸਭ ਦਾ ਧਿਆਨ ਖਿੱਚ ਲੈਂਦੀਆਂ ਨੇ ਇੱਥੇ ਬਸ ਨਹੀਂ ਹੈ ਇੱਕ ਹੋਰ ਰਿਪੋਰਟ ਦੇ ਰਾਹੀਂ ਗੱਲ ਕਰਾਂਗੇ ਪਿਛਲੇ ਦਿਨੀਂ ਪੇਸ਼ ਹੋਏ ਫੈਡਰਲ ਬਜਟ ਦੀ ਅਤੇ ਉਸ ਬਜਟ ਦੇ ਬਾਰੇ ਵਿੱਚ ਗੱਠਜੋੜ ਦੇ ਨੇਤਾ ਐਂਗਸ ਟੇਲਰ ਦੇ ਉਹਨਾਂ ਬਿਆਨਾਂ ਦੀ ਗੱਲ ਵੀ ਕਰਾਂਗੇ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਪ੍ਰਵਾਸ ਨੀਤੀਆਂ ਨੂੰ ਹੋਰ ਸਖ਼ਤ ਕਰਨ ਦਾ ਵਾਅਦਾ ਕੀਤਾ ਹੈ ਅਤੇ ਇਹਨਾਂ ਬਿਆਨਾਂ ਦੇ ਕਾਰਨ ਉਹਨਾਂ ਨੂੰ ਆਲੋਚਨਾਵਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਸੋ ਪ੍ਰੋਗਰਾਮ ਦੀਆਂ ਇਹਨਾਂ ਸਾਰੀਆਂ ਪੇਸ਼ਕਾਰੀਆਂ ਦੇ ਨਾਲ ਨਾਲ ਗੀਤ ਸੰਗੀਤ ਵੀ ਚੱਲੇਗਾ ਤੁਹਾਡਾ ਮਨੋਰੰਜਨ ਵੀ ਹੁੰਦਾ ਰਹੇਗਾ ਅਤੇ ਇੱਕ ਵਾਰ ਫਿਰ ਤੁਹਾਨੂੰ ਯਾਦ ਕਰਾ ਦਈਏ ਕਿ ਸਾਨੂੰ ਸੁਨੇਹਾ ਭੇਜਣ ਦੇ ਵਾਸਤੇ ਸਾਡਾ ਫੋਨ ਨੰਬਰ 0439-799-767 0439-799-767 ਤੁਸੀਂ ਨੋਟ ਕਰ ਲਓ ਜੀ ਤਾਂ ਆਓ ਫਿਰ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਅਤੇ ਸਭ ਤੋਂ ਪਹਿਲਾਂ ਚੱਲਦੇ ਹਾਂ ਨਿਊਜ਼ ਰੂਮ ਦੇ ਵੱਲ ਅਤੇ ਨਜ਼ਰ ਮਾਰਦੇ ਹਾਂ ਅੱਜ

0: Hits from Home.
1: A new SBS music station is here.
2: SBS Pop Euro.
1: Filled with Eurovision hits non-stop.
3: You want more?
2: The hits you know and the hits you'll want to know.
1: On DAB Radio, online,
2: the SBS audio app
1: and SBS On Demand.
4: ਇੱਕ ਵਾਰ ਫਿਰ ਤੋਂ ਬਚਾਅ ਕਰਨਾ ਪਿਆ। ਆਸਟ੍ਰੇਲੀਅਨ ਨਿਵੇਸ਼ਕ ਜੋ 1 ਸਾਲ ਤੋਂ ਵੱਧ ਸਮੇਂ ਦੇ ਲਈ ਜਾਇਦਾਦ ਆਪਣੇ ਕੋਲ ਰੱਖਦੇ ਹਨ, ਉਹਨਾਂ ਨੂੰ ਹੁਣ ਕੈਪੀਟਲ ਗੇਨ ਟੈਕਸ ਵਿੱਚ ਛੋਟ ਦੇਣ ਵਾਲੇ ਨਿਯਮਾਂ ਦਾ ਲਾਭ ਨਹੀਂ ਮਿਲੇਗਾ, ਜਿਸ ਦੇ ਤਹਿਤ ਜਾਇਦਾਦ ਵੇਚਣ ਵਾਲਿਆਂ ਨੂੰ ਮੁਨਾਫੇ ਦੇ ਸਿਰਫ 50% ਉੱਤੇ ਹੀ ਟੈਕਸ ਦਾ ਭੁਗਤਾਨ ਕਰਨਾ ਹੁੰਦਾ ਸੀ। 1 ਜੁਲਾਈ 2027 ਤੋਂ ਲਾਗੂ ਹੋਣ ਵਾਲੀਆਂ ਇਹਨਾਂ ਤਬਦੀਲੀਆਂ ਦਾ ਮਤਲਬ ਹੈ ਕਿ ਛੋਟ ਨੂੰ ਮਹਿੰਗਾਈ ਨਾਲ ਸੂਚੀਬੱਧ ਕੀਤਾ ਜਾਵੇਗਾ ਤਾਂ ਜੋ ਮਾਲਕ ਸਾਰੇ ਅਸਲ ਪੂੰਜੀ ਲਾਭ ਉੱਤੇ ਟੈਕਸ ਦਾ ਭੁਗਤਾਨ ਕਰਨ, ਨਾ ਕਿ ਜਾਇਦਾਦ ਦੇ ਮੁੱਲ ਵਿੱਚ ਵਾਧੇ ਦੇ ਮਹਿੰਗਾਈ ਵਾਲੇ ਹਿੱਸੇ ਤੇ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਦਾ ਆਖਣਾ ਹੈ ਕਿ ਇਹ ਤਬਦੀਲੀਆਂ ਜ਼ਰੂਰੀ ਸਨ। ਫੈਡਰਲ ਖਜ਼ਾਨਾ ਮੰਤਰੀ ਜਿਮ ਚਾਮਸ ਨੇ ਨਿਊਜ਼ ਪੋਲ ਦੇ ਉਸ ਸਰਵੇ ਉੱਤੇ ਪ੍ਰਤੀਕਿਰਿਆ ਦਿੱਤੀ ਹੈ ਜਿਸ ਦੇ ਵਿੱਚ ਲੇਬਰ ਪਾਰਟੀ ਦੇ ਬਜਟ ਨੂੰ 1993 ਤੋਂ ਬਾਅਦ ਸਭ ਤੋਂ ਘੱਟ ਲੋਕਪ੍ਰਿਯ ਦੱਸਿਆ ਗਿਆ ਹੈ। ਇਸ ਸਰਵੇ ਵਿੱਚ 52% ਵੋਟਰਾਂ ਦਾ ਕਹਿਣਾ ਹੈ ਕਿ ਇਸ ਦੇ ਨਾਲ ਉਹਨਾਂ ਦੀ ਆਰਥਿਕ ਸਥਿਤੀ ਹੋਰ ਖਰਾਬ ਹੋਵੇਗੀ। ਡਾਕਟਰ ਚਾਮਰਸ ਦਾ ਕਹਿਣਾ ਹੈ ਕਿ ਉਹ ਸਮਝਦੇ ਨੇ ਕਿ ਕੁਝ ਆਸਟ੍ਰੇਲੀਅਨ ਲੋਕਾਂ ਦੇ ਕੈਪੀਟਲ ਗੇਨ ਟੈਕਸ ਛੋਟ ਅਤੇ ਨੈਗੇਟਿਵ ਗੇਅਰਿੰਗ ਵਿੱਚ ਬਦਲਾਅ ਬਾਰੇ ਵਿਚਾਰ ਸਖਤ ਹੋ ਸਕਦੇ ਨੇ, ਪਰ ਉਹਨਾਂ ਦਾ ਕੰਮ ਸਖਤ ਫੈਸਲੇ ਲੈਣਾ ਹੈ ਤਾਂ ਜੋ ਵੱਧ ਤੋਂ ਵੱਧ ਆਸਟ੍ਰੇਲੀਅਨ ਲੋਕ ਆਪਣੇ ਘਰਾਂ ਵਿੱਚ ਰਹਿ ਸਕਣ। ਉਧਰ ਵਿਰੋਧੀ ਧਿਰ ਦੇ ਨੇਤਾ ਐਂਗਸ ਟੇਲਰ ਨੇ ਗੱਠਜੋੜ ਦੇ ਉਸ ਮਤੇ ਦਾ ਬਚਾਅ ਕੀਤਾ ਹੈ ਜਿਸ ਵਿੱਚ ਗੈਰ ਨਾਗਰਿਕਾਂ ਦੇ ਲਈ ਭਲਾਈ ਯੋਜਨਾਵਾਂ ਵਿੱਚ ਕਟੌਤੀ ਕਰਨ ਦੀ ਗੱਲ ਆਖੀ ਗਈ ਹੈ। ਇਹ ਕਦਮ ਲਿਬਰਲ ਪਾਰਟੀ ਦੇ ਇੱਕ ਸੀਨੇਟਰ ਵੱਲੋਂ ਇਸ ਨੀਤੀ ਦੀ ਆਲੋਚਨਾ ਤੋਂ ਬਾਅਦ ਚੁੱਕਿਆ ਗਿਆ ਹੈ। ਸ਼੍ਰੀ ਟੇਲਰ ਦਾ ਕਹਿਣਾ ਹੈ ਕਿ ਉਹ ਇਸ ਨੀਤੀ ਦਾ ਸਮਰਥਨ ਕਰਦੇ ਨੇ ਜਿਸ ਦੇ ਤਹਿਤ ਭਾਰਤ ਅਤੇ ਚੀਨ ਵਾਂਗਰ ਜੇਕਰ ਦੋਹਰੀ ਨਾਗਰਿਕਤਾ ਦੀ ਇਜਾਜ਼ਤ ਨਹੀਂ ਹੈ ਤਾਂ ਪ੍ਰਵਾਸੀਆਂ ਨੂੰ ਆਪਣੇ ਜਨਮ ਸਥਾਨ ਨੂੰ ਤਿਆਗਣਾ ਹੋਵੇਗਾ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਆਪਣੇ ਪਹਿਲੇ ਬਜਟ ਭਾਸ਼ਣ ਵਿੱਚ ਸ਼੍ਰੀ ਟੇਲਰ ਨੇ ਆਖਿਆ ਸੀ ਕਿ ਵਿਰੋਧੀ ਧਿਰ ਗੈਰ ਨਾਗਰਿਕਾਂ ਦੇ ਲਈ ਭਲਾਈ ਯੋਜਨਾਵਾਂ ਵਿੱਚ ਕਟੌਤੀ ਕਰਕੇ ਅਰਬਾਂ ਡਾਲਰਾਂ ਦੀ ਬੱਚਤ ਕਰੇਗੀ ਅਤੇ ਟੈਕਸ ਦੇਣ ਵਾਲੇ ਸਥਾਈ ਪ੍ਰਵਾਸੀਆਂ ਨੂੰ ਭਲਾਈ ਯੋਜਨਾਵਾਂ ਅਤੇ ਨੈਸ਼ਨਲ ਡਿਸੇਬਿਲਟੀ ਇੰਸ਼ੋਰੈਂਸ ਸਕੀਮ ਦਾ ਲਾਭ ਲੈਣ ਦੇ ਲਈ ਪਹਿਲਾਂ ਨਾਗਰਿਕਤਾ ਹਾਸਲ ਕਰਨੀ ਹੋਵੇਗੀ। ਆਸਟ੍ਰੇਲੀਆ ਦੇ ਵਿੱਚ ਅੱਜ ਤੋਂ ਭਾਵ 18 ਮਈ ਤੋਂ 24 ਮਈ ਤੱਕ ਨੈਸ਼ਨਲ ਵਲੰਟੀਅਰ

0: Starting a new life in Australia isn't easy.
1: A lot of companies have rejected me.
2: Sometimes I feel like, oh, I'm gonna quit, I've give up.
0: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
3: ਸਾਹਮਣੇ ਆਏ ਹਨ ਬੁੰਡੀ ਵੂਜੋ ਸਟ੍ਰੇਨ ਦੀ ਚਪੇਟ ਵਿੱਚ ਆਏ ਲੋਕਾਂ ਵਿੱਚੋਂ ਅੱਧਿਆਂ ਦੀ ਮੌਤ ਹੋ ਗਈ ਹੈ ਅਤੇ ਫਿਲਹਾਲ ਇਸ ਦਾ ਕੋਈ ਟੀਕਾ ਉਪਲਬਧ ਨਹੀਂ ਹੈ। ਇਹ ਵਾਇਰਸ ਕਾਂਗੋ ਦੇ ਪ੍ਰਮੁੱਖ ਸ਼ਹਿਰ ਗੋਮਾ ਵਿੱਚ ਫੈਲਣ ਤੋਂ ਇਲਾਵਾ ਗੁਆਂਢੀ ਦੇਸ਼ ਯੁਗਾਂਡਾ ਵਿੱਚ ਵੀ ਇੱਕ ਵਿਅਕਤੀ ਦੀ ਜਾਨ ਲੈ ਚੁੱਕਾ ਹੈ। ਤੇ ਹੁਣ ਇੱਕ ਖਬਰ ਅੰਤਰਰਾਸ਼ਟਰੀ ਮਨੋਰੰਜਨ ਦੀ ਦੁਨੀਆ ਨਾਲ ਜੁੜੀ ਹੋਈ। ਯੂਰੋਵਿਜ਼ਨ ਸੌਂਗ ਕੰਟੈਸਟ ਦੀ ਜੇਤੂ ਬਣੀ ਦਾਰਾ ਦੇ ਘਰ ਪਹੁੰਚਣ ਉੱਤੇ ਸੈਂਕੜੇ ਪ੍ਰਸ਼ੰਸਕਾਂ ਨੇ ਬੁਲਗਾਰੀਆ ਦੇ ਝੰਡੇ ਲਹਿਰਾ ਕੇ ਉਹਨਾਂ ਦਾ ਸਵਾਗਤ ਕੀਤਾ। 27 ਸਾਲਾਂ ਦੀ ਦਾਰਾ ਜਦੋਂ

0: Hits from Home.
1: All right, class, tell me about your weekend. Leo?
2: Well, my sister wanted to go camping, so my parents took us in our new Nissan Pathfinder through a mountain trail.
1: Thank you, Leo.
2: No, it's not over yet. My brother wanted to explore some caves, so we drove up a bunch of steep hills. And then we
3: With its V6 engine and 9-speed automatic transmission, the Nissan Pathfinder can power your adventure. That's why J.D. Power ranks Nissan number one in new vehicle quality among mainstream brands. The new V6-powered Nissan Pathfinder. For J.D. Power 2025 U.S. Central Quality Study Award information, visit jdpower.com/awards.
4: ਵਿਭਾਗ ਨੇ ਲੂ ਤੋਂ ਪ੍ਰਭਾਵਿਤ ਖੇਤਰਾਂ ਦੇ ਵਿੱਚ ਲੋਕਾਂ ਅਤੇ ਖਾਸ ਕਰਕੇ ਬੱਚਿਆਂ ਤੇ ਬਜ਼ੁਰਗਾਂ ਨੂੰ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਹੈ। ਤਾਂ ਇਹ ਸਨ ਅੱਜ ਦੀਆਂ ਕੁਝ ਖਾਸ ਖਾਸ ਖਬਰਾਂ SBS ਪੰਜਾਬੀ ਤੋਂ। ਮੈਂ ਹਾਂ ਪਤਰਸ ਮਸੀਹ।

0: Hits from Home.
1: SBS is Australia's most trusted multilingual broadcaster. Our listeners are loyal, highly engaged, and have supported countless local businesses. We offer advertising packages for businesses of all sizes. Our experienced sales team will guide you through the process of owning a great campaign. Bring your own ad or have our production team make you something in one of our 68 languages. Start the conversation with your new audience today. Email sales@sbs.com.au.
2: Mine and drill with determination.
3: ਉਹਨਾਂ ਦੇ ਬਜਟ ਜਵਾਬ ਦਾ ਇੱਕ ਮੁੱਖ ਹਿੱਸਾ ਪ੍ਰਵਾਸ ਨੂੰ ਰਿਹਾਇਸ਼ ਨਾਲ ਜੋੜਨਾ ਸੀ.
2: First, mass migration is changing Australia for the worse. The number of people coming in far exceeds the number of houses built. Consequently, the great Australian dream of home ownership is vanishing for old and new Australians alike.
3: ਟੇਲਰ ਦਾ ਕਹਿਣਾ ਸੀ ਕਿ ਜੇਕਰ ਗੱਠਜੋੜ ਦੀ ਸਰਕਾਰ ਬਣਦੀ ਹੈ ਤੇ ਉਹ ਆਪਣੇ ਹਾਊਸਿੰਗ ਮੰਤਰੀ ਨੂੰ ਹਰ ਸਾਲ ਵਿੱਚ ਕਿੰਨੇ ਘਰ ਪੂਰੇ ਹੋਏ ਉਸ ਦੀ ਗਿਣਤੀ ਬਾਰੇ ਰਿਪੋਰਟ ਪੇਸ਼ ਕਰਨ ਲਈ ਕਹਿਣਗੇ। ਫਿਰ ਉਸ ਗਿਣਤੀ ਦੇ ਆਧਾਰ ਉੱਤੇ ਹੀ ਆਸਟ੍ਰੇਲੀਆ ਵਿੱਚ ਸ਼ੁੱਧ ਵਿਦੇਸ਼ੀ ਪ੍ਰਵਾਸ ਭਾਵ ਕਿ ਨੈੱਟ ਫੋਰਨ ਮਾਈਗ੍ਰੇਸ਼ਨ ਦੀ ਸੀਮਾ ਨਿਰਧਾਰਿਤ ਕੀਤੀ ਜਾਵੇਗੀ। ਟੇਲਰ ਦੀ ਹਾਊਸਿੰਗ ਨੀਤੀ ਉੱਤੇ ਹੋਰ ਪ੍ਰਸਤਾਵਿਤ ਤਬਦੀਲੀਆਂ ਵਿੱਚ ਕੰਸਟਰਕਸ਼ਨ ਕੋਡ ਨੂੰ ਘਟਾਉਣਾ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਇਹ ਉਹ ਕੋਡ ਜਾਂ ਨਿਯਮ ਹੁੰਦੇ ਨੇ ਜੋ ਕਿ ਇੱਕ ਇਮਾਰਤ ਦੀ ਸੁਰੱਖਿਆ ਯਕੀਨੀ ਬਣਾਉਂਦੇ ਨੇ, ਪਰ ਟੇਲਰ ਦਾ ਕਹਿਣਾ ਹੈ ਕਿ ਇਹਨਾਂ ਕੋਡਸ ਨੂੰ ਹਟਾਉਣ ਦੇ ਨਾਲ ਕੰਸਟਰਕਸ਼ਨ ਭਾਵ ਕੇ ਉਸਾਰੀ ਤੇਜ਼ੀ ਦੇ ਨਾਲ ਵੱਧ ਜਾਏਗੀ। ਉਹਨਾਂ ਨੇ ਪੂੰਜੀ ਲਾਭ ਟੈਕਸ ਭਾਵ ਕੇ ਕੈਪੀਟਲ ਗੇਨ ਟੈਕਸ ਅਤੇ ਨਕਾਰਾਤਮਕ ਗੈਰਿੰਗ ਭਾਵ ਨੈਗੇਟਿਵ ਗੈਰਿੰਗ ਵਿੱਚ ਲੇਬਰ ਦੇ ਬਦਲਾਵਾਂ ਨੂੰ ਰੱਦ ਕਰਨ ਦੇ ਵਾਅਦੇ ਵੀ ਕੀਤੇ ਨੇ। ਲੇਬਰ ਦੇ ਆਸਟ੍ਰੇਲੀਅਨ ਫਿਊਚਰ ਫੰਡ, ਹੈਲਪ ਟੂ ਬਾਏ ਸਕੀਮ, ਰੈਂਟ ਟੂ ਓਨ ਅਤੇ ਨਵੇਂ ਘਰ ਬੋਨਸ ਨੂੰ ਵੀ ਖਤਮ ਕਰਨ ਦਾ ਦਾਅਵਾ ਕੀਤਾ ਗਿਆ। ਟੇਲਰ ਕਹਿੰਦੇ ਨੇ ਕਿ ਗੱਠਜੋੜ ਇਹਨਾਂ ਸਕੀਮਸ ਨੂੰ ਹਟਾ ਕੇ ਅਰਬਾਂ ਡਾਲਰ ਦੀ ਬਚਤ ਕਰ ਸਕਦੀ ਹੈ ਅਤੇ ਉਹਨਾਂ ਦਾ ਦਾਅਵਾ ਹੈ ਕਿ ਇਹਨਾਂ ਨੂੰ ਹਟਾ ਕੇ ਉਹ $5 billion ਦਾ ਹਾਊਸਿੰਗ ਇਨਫਰਾਸਟ੍ਰਕਚਰ ਫੰਡ ਭਾਵ ਕੇ ਰਿਹਾਇਸ਼ ਬੁਨਿਆਦੀ ਢਾਂਚਾ ਫੰਡ ਸਥਾਪਿਤ ਕਰਨਗੇ।
2: We will invest $5 billion in supporting infrastructure like roads, water, power and sewage. With this support, we will unlock 400,000 new homes for Australians. As I said, we will cut red tape, which will take up to $70,000 off the cost of a new home.
3: ਟੇਲਰ ਨੇ ਦਾਅਵਾ ਕੀਤਾ ਕਿ ਜੇਕਰ ਉਹ ਚੁਣੇ ਜਾਂਦੇ ਨੇ ਅਤੇ ਉਹਨਾਂ ਨੂੰ ਸਰਕਾਰ ਬਣਾਉਣ ਦਾ ਮੌਕਾ ਮਿਲਦਾ ਤਾਂ ਗੈਰ ਨਾਗਰਿਕਾਂ, ਜਿਨ੍ਹਾਂ ਵਿੱਚ ਸਥਾਈ ਨਿਵਾਸੀ ਭਾਵ ਕਿ PR ਹੋਲਡਰ ਵੀ ਸ਼ਾਮਲ ਹਨ, ਨੂੰ 17 ਕਿਸਮਾਂ ਦੇ ਭਲਾਈ ਪ੍ਰੋਗਰਾਮਾਂ ਤੱਕ ਪਹੁੰਚ ਕਰਨ ਤੋਂ ਰੋਕ ਦਿੱਤਾ ਜਾਵੇਗਾ। ਫਿਲਹਾਲ NDIS ਵਰਗੇ ਭੁਗਤਾਨ PR ਹਾਸਲ ਕਰ ਚੁੱਕੇ ਅਤੇ ਪ੍ਰੋਟੈਕਸ਼ਨ ਵੀਜ਼ਾ ਉੱਤੇ ਪੱਕੇ ਤੌਰ ਉੱਤੇ ਆਸਟ੍ਰੇਲੀਆ ਵਿੱਚ ਰਹਿਣ ਵਾਲੇ ਲੋਕਾਂ ਨੂੰ ਉਪਲਬਧ ਕਰਾਏ ਜਾਂਦੇ ਨੇ।
2: I announced that a coalition government will reserve the NDIS and 17 different welfare programs, including JobSeeker, Youth Allowance and the Family Tax Benefit, for Australian citizens only, and save taxpayers billions. My message is this: if you commit to Australia,

0: Hits from Home.
1: Out here, if you're doing nothing, you're doing everything right. Though on a cruise with Norwegian, even if you're doing nothing, you're still basking in the warm sun, enjoying the peaceful ocean waves, you're breathing. Don't forget about breathing. Definitely need to be breathing. So you get to do nothing or everything, but you still need to be breathing. It's like really important.
2: Experience the difference with cruises to Alaska, the Caribbean, and Europe. Norwegian Cruise Line. It's different out here. Visit ncl.com, call your travel advisor or 1-888-NCL-CRUISE. Norwegian Cruise Line ships registry the Bahamas and USA.
3: ਨੀਂਦ ਤੋਂ ਜਾਗਣਾ ਪੈ ਰਿਹਾ.
4: The difference is that Angus Taylor has no vision for the future, and that's why he's picking up One Nation's policies. I'm the only one that's been speaking about vision for the future. I have been consistent for the past 30 years.
3: ਟੇਲਰ ਨੇ ਇੱਕ ਵਿਆਪਕ ਨਵੇਂ ਟੈਕਸ ਦਾ ਵੀ ਪ੍ਰਸਤਾਵ ਦਿੱਤਾ, ਜਿਸ ਨੂੰ ਉਹਨਾਂ ਨੇ ਇੱਕ ਪੀੜ੍ਹੀ ਵਿੱਚ ਸਭ ਤੋਂ ਵੱਡਾ ਟੈਕਸ ਸੁਧਾਰ ਦੱਸਿਆ। ਇਹ ਕਹਿੰਦੇ ਹੋਏ ਕਿ ਇਹ ਮਹਿੰਗਾਈ ਟੈਕਸ ਨੂੰ ਖਤਮ ਕਰ ਦੇਵੇਗਾ, ਪ੍ਰਸਤਾਵਿਤ ਦੋ ਪੜਾਅ ਯੋਜਨਾ ਦੇ ਤਹਿਤ ਆਮਦ ਟੈਕਸ ਨੂੰ ਮਹਿੰਗਾਈ ਨਾਲ ਸੂਚੀਬੰਦ ਕੀਤਾ ਜਾਵੇਗਾ। ਰਿਹਾਇਸ਼ ਪ੍ਰਸਤਾਵ ਅਤੇ ਟੈਕਸਾਂ ਦੇ ਨਾਲ ਨਾਲ ਐਂਗਸ ਟੇਲਰ ਨੇ ਇਹ ਵੀ ਐਲਾਨ ਕੀਤਾ ਕਿ ਗਠਜੋੜ ਪਰਮਾਣੂ ਉੱਤੇ ਪਾਬੰਦੀ ਹਟਾਏਗਾ ਅਤੇ ਰੱਖਿਆ ਖਰਚ ਵਧਾਏਗਾ। ਨੈੱਟ ਜ਼ੀਰੋ ਏਜੰਡਾ ਉੱਤੇ ਨਿਸ਼ਾਨਾ ਬਣਾਉਂਦੇ ਹੋਏ ਐਂਗਸ ਟੇਲਰ ਨੇ ਕਿਹਾ ਕਿ ਗਠਜੋੜ ਵਾਤਾਵਰਣ ਕਾਨੂੰਨਾਂ ਨੂੰ ਦੁਬਾਰਾ ਲਿਖੇਗਾ ਅਤੇ ਡ੍ਰਿਲਿੰਗ ਨੂੰ ਤੇਜ਼ ਕਰੇਗਾ। ਐਂਗਸ ਟੇਲਰ ਦੇ ਬਜਟ ਵਿਰੋਧੀ ਇਸ ਭਾਸ਼ਣ ਦਾ ਜਵਾਬ ਦਿੰਦੇ ਹੋਏ ਖਜਾਨਚੀ ਜਿਮ ਚਾਮਸ ਨੇ ਕਿਹਾ ਕਿ ਐਂਗਸ ਟੇਲਰ ਨੇ ਜੋ ਪੇਸ਼ ਕੀਤਾ ਇੱਕ ਗੰਭੀਰ ਆਰਥਿਕ ਯੋਜਨਾ ਨਹੀਂ ਹੈ।
5: Now, ours is a plan to strengthen the economy. Angus Taylor's is a ploy to stave off One Nation. What we saw last night from Angus Taylor was not a budget reply, it was a bin fire. It wasn't a budget reply, it was a bin fire of higher deficits, more debt, more inflation and more division. Angus Taylor's recipe is for higher inflation, bigger deficits, more debt and more division in our society. Now, he was asked last night, immediately after giving this speech, how much would his tax plan cost, and he couldn't say. Now, he won't tell you what he needs to cut to pay for his policy.

0: Hits from Home.
1: SBS is Australia's most trusted multilingual broadcaster. Our listeners are loyal, highly engaged, and have supported countless local businesses. We offer advertising packages for businesses of all sizes. Our experienced sales team will guide you through the process of owning a great campaign. Bring your own ad or have our production team make you something in one of our 68 languages. Start the conversation with your new audience today. Email sales@sbs.com.au.
2: ਪੰਜਾਬ ਦਾ ਕੇਸ ਰੱਖਿਆ। ਪੰਜਾਬ ਸਰਕਾਰ ਨੇ ਜਲ ਟ੍ਰਿਬਿਊਨਲ ਨੂੰ ਸਪਸ਼ਟ ਕੀਤਾ ਕਿ ਹਰਿਆਣਾ ਅਤੇ ਰਾਜਸਥਾਨ ਨੂੰ ਦੇਣ ਵਾਸਤੇ ਪੰਜਾਬ ਕੋਲ ਇੱਕ ਬੂੰਦ ਵੀ ਵਾਧੂ ਪਾਣੀ ਨਹੀਂ ਹੈ। ਜਲ ਟ੍ਰਿਬਿਊਨਲ ਦੇ ਚੇਅਰਮੈਨ ਵਨੀਤ ਸਰਨ ਦੀ ਅਗਵਾਈ 'ਚ ਤਿੰਨ ਮੈਂਬਰੀ ਟੀਮ ਨੇ ਕੱਲ੍ਹ ਪਹਿਲਾਂ ਨਹਿਰੀ ਪਾਣੀ ਦੀ ਜ਼ਮੀਨੀ ਹਕੀਕਤ ਦੇਖਣ ਵਾਸਤੇ ਹਰੀਕੇ ਹੈੱਡਵਰਕਸ ਅਤੇ ਲੂਥਰ ਸਿਸਟਮ ਦਾ ਦੌਰਾ ਕੀਤਾ। ਪੰਜਾਬ ਦੇ ਜਲ ਸਰੋਤ ਵਿਭਾਗ ਨੇ ਹਰੀਕੇ ਹੈੱਡਵਰਕਸ ਉੱਪਰ ਪੰਜਾਬ 'ਚ ਨਹਿਰੀ ਪਾਣੀ ਦੀ ਮੌਜੂਦਾ ਸਥਿਤੀ ਨਾਲ ਜੁੜੇ ਪੱਖਾਂ ਬਾਰੇ ਚਾਨਣਾ ਵੀ ਪਾਇਆ। ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ੍ਹ ਦੇਰ ਸ਼ਾਮ ਅੰਮ੍ਰਿਤਸਰ 'ਚ ਰਾਤਰੀ ਭੋਜ ਸਮੇਂ ਗੈਰ ਰਸਮੀ ਤੌਰ 'ਤੇ ਰਾਵੀ ਬਿਆਸ ਜਲ ਟ੍ਰਿਬਿਊਨਲ ਨਾਲ ਮੁਲਾਕਾਤ ਕੀਤੀ। ਇਸ ਮੌਕੇ 'ਤੇ ਜਲ ਸਰੋਤ ਮੰਤਰੀ ਬਿਰਿੰਦਰ ਕੁਮਾਰ ਗੋਇਲ ਵੀ ਹਾਜ਼ਰ ਰਹੇ। ਮੁੱਖ ਮੰਤਰੀ ਨੇ ਟ੍ਰਿਬਿਊਨਲ ਅੱਗੇ ਪੰਜਾਬ 'ਚ ਨਹਿਰੀ ਪਾਣੀ ਦੀ ਕਮੀ ਦਾ ਕੇਸ ਰੱਖਿਆ। ਜਲ ਸਰੋਤ ਵਿਭਾਗ ਨੇ ਕੱਲ੍ਹ ਦੌਰੇ ਦੌਰਾਨ ਟ੍ਰਿਬਿਊਨਲ ਨੂੰ ਦੱਸਿਆ ਕਿ ਪੰਜਾਬ ਆਪਣੇ ਜ਼ਮੀਨੀ ਪਾਣੀ ਨੂੰ ਦਾਅ 'ਤੇ ਲਾ ਕੇ ਕੇਂਦਰੀ ਪੂਲ ਵਿੱਚ ਸਭ ਤੋਂ ਵੱਧ ਅਨਾਜ ਭੇਜਦਾ ਹੈ ਅਤੇ ਪੰਜਾਬ ਕੋਲ ਇੱਕ ਤੁਪਕਾ ਵੀ ਵਾਧੂ ਪਾਣੀ ਨਹੀਂ ਹੈ। ਇੱਥੇ ਇਹ ਦੱਸਣਯੋਗ ਹੈ ਕਿ ਪਾਣੀਆਂ ਦੇ ਮਾਮਲੇ ਉੱਪਰ 24 ਜੁਲਾਈ 1985 ਨੂੰ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ ਸੀ, ਜਿਸ ਤਹਿਤ ਰਾਵੀ ਬਿਆਸ ਜਲ ਟ੍ਰਿਬਿਊਨਲ ਦਾ ਗਠਨ ਕੀਤਾ ਗਿਆ ਸੀ। ਭਾਰਤ ਸਰਕਾਰ ਨੇ ਅਪ੍ਰੈਲ 2022 ਵਿੱਚ ਰਾਵੀ ਬਿਆਸ ਟ੍ਰਿਬਿਊਨਲ ਦਾ ਪੁਨਰਗਠਨ ਕੀਤਾ ਸੀ ਅਤੇ ਟ੍ਰਿਬਿਊਨਲ ਕੋਲ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵੱਲੋਂ ਰਿਵਿਊ ਦਰਖਾਸਤ ਦਿੱਤੀ ਹੋਈ ਹੈ। ਸਮਝਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਇਸ ਰਾਤਰੀ ਭੋਜ ਦੌਰਾਨ ਰਾਵੀ ਬਿਆਸ ਜਲ ਟ੍ਰਿਬਿਊਨਲ ਨਾਲ ਮੁਲਾਕਾਤ ਕਰਕੇ ਆਪਣੀ ਪੁਰਾਣੀ ਨਾਰਾਜ਼ਗੀ ਦੂਰ ਕਰਨਾ ਚਾਹੁੰਦੇ ਸਨ। ਚੇਤੇ ਰਹੇ ਕਿ ਫਰਵਰੀ ਮਹੀਨੇ ਵਿੱਚ ਕਿਸਾਨਾਂ ਦੇ ਵਿਰੋਧ ਕਰਕੇ ਜਲ ਟ੍ਰਿਬਿਊਨਲ ਨੂੰ ਪੰਜਾਬ ਤੋਂ ਮੁੜਨਾ ਪਿਆ ਸੀ, ਪਰ ਕੱਲ੍ਹ ਮੁੱਖ ਮੰਤਰੀ ਨੇ ਇਸ ਬਾਬਤ ਸਾਰੇ ਗਿਲੇ ਸ਼ਿਕਵੇ ਦੂਰ ਕਰ ਦਿੱਤੇ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਪੰਜਾਬ ਵਿੱਚ ਆਪਣੀ ਜਾਂਚ ਦਾ ਸ਼ਿਕੰਜਾ ਕੱਸਦਿਆਂ ਹੁਣ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਯਾਨੀ ਗਮਾਡਾ ਦੇ ਮੁੱਖ ਪ੍ਰਸ਼ਾਸਕ ਨੂੰ ਅੱਜ ਸੋਮਵਾਰ ਨੂੰ ਜਲੰਧਰ ਦੇ ਆਪਣੇ ਖੇਤਰੀ ਦਫ਼ਤਰ 'ਚ ਤਲਬ ਕੀਤਾ ਹੈ। ਦੱਸਣਯੋਗ ਹੈ ਕਿ ED ਨੇ ਬੀਤੀ 8 ਅਤੇ 9 ਮਈ ਨੂੰ ਮੋਹਾਲੀ ਦੇ 3 ਵੱਡੇ ਬਿਲਡਰਾਂ ਦੇ ਟਿਕਾਣਿਆਂ ਸਮੇਤ ਦਰਜਣਾਂ ਥਾਵਾਂ ਉੱਪਰ ਛਾਪੇ ਮਾਰੇ ਸਨ। ਏਜੰਸੀ ਨੇ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਮੋਹਾਲੀ ਦੇ ਅਹਿਮ ਪ੍ਰੋਜੈਕਟਾਂ ਸਨਟੈਕ ਸਿਟੀ ਅਤੇ ਐਟਲਸ ਬਿਲਡਰਸ ਪ੍ਰਾਈਵੇਟ ਲਿਮਿਟਡ ਨੂੰ ਜਾਰੀ ਕੀਤੇ CLU ਵਿੱਚ ਕਥਿਤ ਬੇਨਿਸ਼ਮੀਆਂ ਦੀ ਜਾਂਚ ਵਿੱਢੀ ਹੋਈ ਹੈ। ED ਦੀ ਇਸ ਪੇਸ਼ਕਦਮੀ ਨਾਲ ਇਹਨਾਂ ਪ੍ਰੋਜੈਕਟਾਂ ਵਿੱਚ ਸ਼ਾਮਿਲ ਅਧਿਕਾਰੀਆਂ ਅਤੇ ਪ੍ਰਾਈਵੇਟ ਬਿਲਡਰਸ ਦੀਆਂ ਮੁਸ਼ਕਲਾਂ ਹੋਰ ਵੱਧ ਸਕਦੀਆਂ ਹਨ। ED ਨੇ ਇਹਨਾਂ ਪ੍ਰੋਜੈਕਟਾਂ ਨੂੰ ਦਿੱਤੀਆਂ ਪ੍ਰਵਾਨਗੀਆਂ ਅਤੇ ਗਮਾਡਾ ਨਾਲ ਹੋਏ ਲੈਣ ਦੇਣ ਸੰਬੰਧੀ ਦਸਤਾਵੇਜ਼ ਵੀ ਤਲਬ ਕੀਤੇ ਹਨ। ਇਸ ਤੋਂ ਇੱਕ ਦਿਨ ਪਹਿਲਾਂ ਖਬਰ ਆਈ ਸੀ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੀ ਮਨੀ ਲਾਂਡਰਿੰਗ ਮਾਮਲੇ ਵਿੱਚ ਹੋਈ ਗ੍ਰਿਫਤਾਰੀ ਪਿੱਛੋਂ ਹੁਣ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਬਸੰਤ ਗਰਗ ਨੂੰ ਤਲਬ ਕੀਤਾ ਹੈ। ਗਰਗ ਦੇ ਨਾਲ ਨਾਲ 3 ਹੋਰਨਾਂ ਪਾਵਰਕੌਮ ਦੀ ਡਾਇਰੈਕਟਰ ਹਰਸ਼ਰਨ ਕੌਰ ਤ੍ਰੇਹਨ ਅਤੇ ਸੰਜੀਵ ਅਰੋੜਾ ਦੇ ਕਾਰੋਬਾਰੀ ਭਾਈਵਾਲ ਹੇਮੰਤ ਸੂਦ ਅਤੇ ਚੰਦਰ ਸ਼ੇਖਰ ਨੂੰ ਅੱਜ ਪੇਸ਼ ਹੋਣ ਵਾਸਤੇ ਕਿਹਾ ਗਿਆ ਹੈ। ਇਹ ਮਾਮਲਾ ਮੰਤਰੀ ਸੰਜੀਵ ਅਰੋੜਾ ਨਾਲ ਜੁੜੀ ਪ੍ਰਾਈਵੇਟ ਕੰਪਨੀ ਨੂੰ ਕਰੋੜਾਂ ਰੁਪਏ ਦੀ ਬੈਂਕ ਗਰੰਟੀ ਗੈਰ ਕਾਨੂੰਨੀ ਤਰੀਕੇ ਨਾਲ ਵਾਪਸ ਕਰਕੇ ਕਥਿਤ ਫਾਇਦਾ ਪਹੁੰਚਾਉਣ ਨਾਲ ਸੰਬੰਧਿਤ ਹੈ। ਉੱਧਰ ਗੁਰੂਗ੍ਰਾਮ ਅਦਾਲਤ ਨੇ ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ 2 ਦਿਨ ਹੋਰ ਪੁਲਿਸ ਰਿਮਾਂਡ ਉੱਪਰ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਹਿਰਾਸਤ 'ਚ ਭੇਜ ਦਿੱਤਾ ਹੈ। 7 ਦਿਨਾਂ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਬੀਤੇ ਸ਼ਨਿਚਰਵਾਰ ਨੂੰ ED ਨੇ ਮੰਤਰੀ ਨੂੰ ਅਦਾਲਤ 'ਚ ਪੇਸ਼ ਕੀਤਾ ਸੀ, ਜਿਸ ਉੱਪਰ ਸੁਣਵਾਈ ਕਰਦਿਆਂ ਅਦਾਲਤ ਨੇ 2 ਦਿਨਾਂ ਵਾਸਤੇ ਰਿਮਾਂਡ ਵਿੱਚ ਵਾਧਾ ਕਰ ਦਿੱਤਾ। ਇਸ ਦਰਮਿਆਨ ਪੰਜਾਬ ਅੰਦਰ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਵਾਸਤੇ ਕਾਗਜ਼ ਭਰਨ ਦਾ ਅਮਲ ਇੱਕਾ ਦੁੱਕਾ ਘਟਨਾਵਾਂ ਦੇ ਟਕਰਾਅ ਤੋਂ ਬਾਅਦ ਸ਼ਨਿਚਰਵਾਰ ਨੂੰ ਅਮਨ ਅਮਾਨ ਨਾਲ ਮੁਕੰਮਲ ਹੋ ਗਿਆ। ਬਹੁਤੇ ਉਮੀਦਵਾਰ ਆਪਣੇ ਹਮਾਇਤੀਆਂ ਦੇ ਕਾਫਲਿਆਂ ਦੇ ਨਾਲ ਢੋਲ ਢਮੱਕਿਆਂ ਨਾਲ ਨਾਮਜ਼ਦਗੀ ਪੱਤਰ ਦਾਖਲ ਕਰਨ ਵਾਸਤੇ ਪਹੁੰਚੇ। ਸੂਬੇ ਦੀਆਂ 8 ਨਗਰ ਨਿਗਮਾਂ ਅਤੇ 76 ਨਗਰ ਕੌਂਸਲਾਂ ਅਤੇ 21 ਨਗਰ ਪੰਚਾਇਤਾਂ ਵਾਸਤੇ 26 ਮਈ ਨੂੰ ਵੋਟਾਂ ਪੈਣਗੀਆਂ। ਲੁਧਿਆਣਾ ਨੇੜਲੇ ਹਲਵਾਰਾ ਹਵਾਈ ਅੱਡੇ ਤੋਂ ਬੀਤੇ ਸ਼ੁੱਕਰਵਾਰ ਨੂੰ ਉਡਾਨਾਂ ਦੀ ਰਸਮੀ ਸ਼ੁਰੂਆਤ ਹੋ ਗਈ ਹੈ। ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਸਵੇਰੇ 5:55 'ਤੇ ਰਵਾਨਾ ਹੋਈ ਏਅਰ ਇੰਡੀਆ ਦੀ ਪਹਿਲੀ ਉਡਾਨ AI-481 ਸਵੇਰੇ 7:05 'ਤੇ ਹਲਵਾਰਾ ਦੇ ਸਿਵਲ ਟਰਮੀਨਲ ਉੱਪਰ ਉਤਰੀ।

0: एयरबस A320 जहाज राही पहुंचे पहले 71 यात्रियों का हवाई अड्डे उपर पानी दियां बुछाड़ा मार के अते फुल पेंट करके निघा स्वागत किया गया। इस पहली इतिहासिक उड़ान विच केंद्रीय रेल मंत्री रवनीत सिंह बिट्टू, राज्यसभा मैंबर विक्रमजीत सिंह सानी अते रजिंदर गुप्ता समेत कई आगू सवार सन। इस मौके ते केंद्रीय मंत्री रवनीत सिंह बिट्टू ने कहा कि हलवारा तो हवाई सेवावां शुरू होण नाल पंजाब दे विकास विच नवा अध्याय जुड़िया है।
1: दो जहाज अज कठे एयर इंडिया दे दिल्ली तो उरे आए आ, दिल्ली तो लुधियाने नू पहली फ्लाइट च आए आ। बहुत खुशी दा माहौल आ साडे सारिआं वल्लों, लुधियाने वासियां नू ते आले दुआले दे जिहड़ियां डिस्ट्रिक्ट्स ने सारिआं नू बहुत बहुत मुबारक।
0: केंद्रीय जांच एजेंसी ने नीट UG पेपर लीक मामले विच जीव विज्ञान दी लैक्चरर मनीषा मंधारे नू गिरफ्तार कीता है। ਇਹ ਲੈਕਚਰਾਰ 3 ਮਈ ਨੂੰ ਹੋਈ ਨੀਟ UG ਪ੍ਰੀਖਿਆ ਦਾ ਪੇਪਰ ਤਿਆਰ ਕਰਨ ਵਾਲੀ ਨੈਸ਼ਨਲ ਟੈਸਟਿੰਗ ਏਜੰਸੀ ਦੀ ਕਮੇਟੀ ਵਿੱਚ ਸ਼ਾਮਿਲ ਸੀ। ਦਿੱਲੀ ਦੀ ਰਾਊਜ਼ ਐਵਨਿਊ ਕੋਰਟ ਨੇ ਮਨੀਸ਼ਾ ਮੰਧਾਰੇ ਨੂੰ ਨੀਟ UG ਪੇਪਰ ਲੀਕ ਕੇਸ ਵਿੱਚ 14 ਦਿਨਾਂ ਵਾਸਤੇ CBI ਰਿਮਾਂਡ 'ਤੇ ਭੇਜ ਦਿੱਤਾ। ਸ਼ੱਕ ਕੀਤਾ ਜਾ ਰਿਹਾ ਹੈ ਕਿ ਮਨੀਸ਼ਾ ਮੰਧਾਰੇ ਨੇ ਮਨੀਸ਼ਾ ਵਾਗਮਾਰੇ ਅਤੇ ਪ੍ਰਹਲਾਦ ਵਿੱਟਲ ਰਾਓ ਕੁਲਕਰਨੀ ਸਣੇ ਹੋਰ ਸਹਿ ਮੁਲਜ਼ਮਾਂ ਦੀ ਕਥਿਤ ਮਿਲੀ ਭੁਗਤ ਨਾਲ ਨੀਟ UG ਪ੍ਰੀਖਿਆ ਵਿਚਲੇ ਸਵਾਲ ਲੀਕ ਕੀਤੇ ਅਤੇ ਇਸ ਬਦਲੇ ਵਿਦਿਆਰਥੀਆਂ ਤੋਂ ਕਥਿਤ ਮੋਟੇ ਪੈਸੇ ਲਏ ਸਨ। ਦੱਸਣਯੋਗ ਹੈ ਕਿ ਪੇਪਰ ਲੀਕ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਇਸ ਪੇਪਰ ਨੂੰ ਰੱਦ ਕਰ ਦਿੱਤਾ ਗਿਆ ਸੀ ਅਤੇ ਹੁਣ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਐਲਾਨ ਕੀਤਾ ਹੈ ਕਿ ਨੀਟ UG ਦੀ ਦੁਬਾਰਾ ਪ੍ਰੀਖਿਆ 21 ਜੂਨ ਨੂੰ ਕਰਵਾਈ ਜਾਏਗੀ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੱਲ੍ਹ ਸਵੀਡਨ ਦੇ ਵਕਾਰੀ ਅਵਾਰਡ ਰਾਇਲ ਆਰਡਰ ਆਫ ਪੋਲਰ ਸਟਾਰ ਨਾਲ ਸਨਮਾਨਿਤ ਕੀਤਾ ਗਿਆ, ਜੋ ਇਸ ਸਕੈਂਡੀਨੇਵੀਆਈ ਮੁਲਕ ਵੱਲੋਂ ਕਿਸੇ ਸਰਕਾਰ ਦੇ ਮੁਖੀ ਨੂੰ ਦਿੱਤਾ ਜਾਣ ਵਾਲਾ ਸਰਵਉੱਚ ਸਨਮਾਨ ਹੈ। ਉਨ੍ਹਾਂ ਨੂੰ ਇਹ ਸਨਮਾਨ ਸਵੀਡਨ ਦੀ ਰਾਜਕੁਮਾਰੀ ਵਿਕਟੋਰੀਆ ਨੇ ਦਿੱਤਾ। ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ 'ਤੇ ਪੰਜਾਬ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਯਾਨੀ SIR 25 ਜੂਨ ਤੋਂ ਸ਼ੁਰੂ ਕਰਵਾਈ ਜਾਏਗੀ। ਇਹ ਜਾਣਕਾਰੀ ਪੰਜਾਬ ਦੀ ਮੁੱਖ ਚੋਣ ਕਮਿਸ਼ਨਰ ਅਧਿਕਾਰੀ ਅਨੰਦਤਾ ਮਿੱਤਰਾ ਨੇ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ SIR ਪ੍ਰਕਿਰਿਆ ਪੂਰੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜੀ ਜਾਏਗੀ। ਭਾਰਤੀ ਮੌਸਮ ਵਿਭਾਗ ਨੇ ਪੰਜਾਬ ਸਮੇਤ ਉੱਤਰੀ ਭਾਰਤ ਸਣੇ ਦੇਸ਼ ਦੇ ਕਈ ਹਿੱਸਿਆਂ ਵਿੱਚ 23 ਮਈ ਤੱਕ ਲੂ ਚੱਲਣ ਦਾ ਅਲਰਟ ਜਾਰੀ ਕੀਤਾ ਹੈ। ਪੰਜਾਬ ਅਤੇ ਹਰਿਆਣਾ ਦੇ ਬਹੁਤੇ ਸ਼ਹਿਰਾਂ ਵਿੱਚ ਦਿਨ ਦਾ ਤਾਪਮਾਨ 40 ਡਿਗਰੀ ਪਾਰ ਹੋ ਗਿਆ ਹੈ। ਪੰਜਾਬ ਵਿੱਚ ਬਠਿੰਡਾ ਅਤੇ ਹਰਿਆਣਾ ਵਿੱਚ ਸਿਰਸਾ ਸਭ ਤੋਂ ਗਰਮ ਇਲਾਕੇ ਦਰਜ ਕੀਤੇ ਗਏ ਹਨ। ਇਸੀ ਅੱਜ ਦੀ ਪੰਜਾਬੀ ਡਾਇਰੀ, ਤੁਹਾਡਾ ਦਿਨ ਸ਼ੁਭ ਰਹੇ, ਹੁਣ ਇਜਾਜ਼ਤ ਦਿਓ।

0: ਸੋ ਦੋਸਤੋ ਇਸੇ ਦੇ ਨਾਲ ਇੱਕ ਵਾਰ ਫਿਰ ਵੇਲਾ ਹੋ ਰਿਹਾ ਹੋਰ ਛੋਟੇ ਜਿਹੇ ਬ੍ਰੇਕ ਦਾ, ਪਰ ਤੁਸੀਂ ਜਾਣਾ ਕਿਤੇ ਨਹੀਂ, ਬ੍ਰੇਕ ਤੋਂ ਉਸ ਪਾਰ ਕੁਝ ਹੋਰ ਖਾਸ ਪੇਸ਼ਕਾਰੀਆਂ ਤੁਹਾਡੇ ਵਾਸਤੇ ਹਾਜ਼ਰ ਨੇ। ਖਾਸ ਤੌਰ 'ਤੇ ਤੁਹਾਨੂੰ ਮਿਲਾਵਾਂਗੇ ਸਿਡਨੀ ਦੇ ਇੱਕ ਅਜਿਹੇ ਪਰਿਵਾਰ ਦੇ ਨਾਲ ਜਿਨ੍ਹਾਂ ਦੀਆਂ ਤਿੰਨ ਪੀੜ੍ਹੀਆਂ ਖੇਡ ਮੈਦਾਨ 'ਤੇ ਜਦ ਉਤਰਦੀਆਂ ਨੇ ਤਾਂ ਫਿਰ ਇੱਕ ਵੱਖਰਾ ਹੀ ਜਿਹੜਾ ਨਜ਼ਾਰਾ ਖੇਡ ਮੈਦਾਨ 'ਤੇ ਨਜ਼ਰ ਆਉਂਦਾ ਹੈ। ਪਹਿਲਾਂ ਇੱਕ ਬ੍ਰੇਕ ਲੈਂਦੇ ਹਾਂ, ਉਸ ਤੋਂ ਬਾਅਦ ਫਿਰ ਤੁਹਾਨੂੰ ਮਿਲਾਵਾਂਗੇ ਉਸ ਪਰਿਵਾਰ ਦੇ ਨਾਲ।
1: ਵਿਸ਼ਵ ਪੱਧਰ ਤੇ ਤੇਲ ਦੀ ਘਾਟ ਸਾਨੂੰ ਸਭ ਨੂੰ ਪ੍ਰਭਾਵਿਤ ਕਰਦੀ ਹੈ। ਟਾਇਰਾਂ ਵਿੱਚ ਸਹੀ ਹਵਾ ਰੱਖਣਾ, ਹਲਕਾ ਭਾਰ ਲੱਦਣਾ ਅਤੇ ਕਈ ਕੰਮ ਇਕੱਠੇ ਕਰਕੇ ਕਰਨ ਜਾਣਾ ਵਰਗੇ ਕਦਮ ਸਾਡੀ ਤੇਲ ਦੀ ਸਪਲਾਈ ਨੂੰ ਵੱਧ ਸਮੇਂ ਤੱਕ ਕਿਸਾਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਚਲਾਉਣ ਵਿੱਚ ਮਦਦ ਕਰਦੇ ਹਨ। ਹਰ ਛੋਟੀ ਕੋਸ਼ਿਸ਼ ਮਦਦਗਾਰ ਹੈ। ਤੇਲ ਬਚਾਉਣ ਦੇ ਹੋਰ ਸੁਝਾਅ fuelplan.gov.au/punjabi ਤੇ ਜਾ ਕੇ ਵੇਖੋ। ਆਸਟ੍ਰੇਲੀਆ ਸਰਕਾਰ ਕੈਨਬਰਾ ਵੱਲੋਂ ਜਾਰੀ।
2: SBS South Asian brings you closer to South Asia. News in 10 languages, the SBS Spice podcast, and the hottest tracks on SBS South Asian radio. There is so much to explore. Check it out now on the SBS Audio app or website.
3: SBS Audio app ਤੁਹਾਡੇ ਫੋਨ ਉੱਤੇ ਪ੍ਰੋਗਰਾਮਾਂ ਅਤੇ ਪੋਡਕਾਸਟਾਂ ਨੂੰ ਸੁਣਨ ਦਾ ਵਧੀਆ ਤਰੀਕਾ ਹੈ। ਐਪ ਸਟੋਰ ਜਾਂ ਗੂਗਲ ਪਲੇ ਤੋਂ SBS Audio app ਨੂੰ ਮੁਫਤ ਡਾਊਨਲੋਡ ਕਰੋ। SBS TV ਅਤੇ ਰੇਡੀਓ ਚੈਨਲਾਂ ਉੱਤੇ ਕੀ ਪ੍ਰਸਾਰਣ ਹੋਣ ਜਾ ਰਿਹਾ ਹੈ ਇਸ ਬਾਰੇ ਪਤਾ ਕਰਨ ਲਈ sbs.com.au/guide ਤੇ ਜਾਓ। ਸੰਸਾਰ ਭਰ ਦੀਆਂ ਉਹ ਕਹਾਣੀਆਂ ਜੋ ਤੁਹਾਡੇ ਲਈ ਮਾਇਨੇ ਰੱਖਦੀਆਂ ਹਨ। SBS ਨਿਊਜ਼ ਇਨ ਡੈਪਥ ਪੋਡਕਾਸਟ ਨੂੰ ਆਪਣੀ ਪਸੰਦੀਦਾ ਪੋਡਕਾਸਟ ਐਪ ਉੱਤੇ ਸੁਣੋ। ਦੁਨੀਆ ਭਰ ਦੀਆਂ ਕਹਾਣੀਆਂ ਸੰਭਾਲੀਆਂ ਹੋਈਆਂ ਨੇ SBS ਵਰਲਡ ਮੂਵੀਜ਼ ਉੱਤੇ। 24 ਘੰਟੇ 7 ਦਿਨ ਮੁਫਤ ਦੇਖੋ ਚੈਨਲ 32 ਤੇ ਜਾਂ SBS ਔਨ ਡਿਮਾਂਡ ਤੇ। NITV ਉੱਤੇ ਉਹਨਾਂ ਮੁੱਦਿਆਂ ਬਾਰੇ ਜਾਣੋ ਜੋ ਆਦਿਵਾਸੀ ਅਤੇ ਟੋਰਸ ਸਟੇਟ ਆਈਲੈਂਡਰ ਭਾਈਚਾਰੇ ਦੇ ਲੋਕਾਂ ਲਈ ਮਹੱਤਵਪੂਰਨ ਹਨ। ਦੇਖੋ ਚੈਨਲ 33 ਉੱਤੇ ਅਤੇ SBS ਔਨ ਡਿਮਾਂਡ ਤੇ। ਕੀ ਤੁਸੀਂ SBS ਪੰਜਾਬੀ ਸੁਣਨਾ ਪਸੰਦ ਕਰਦੇ ਹੋ? ਵਿਚਾਰਾਂ ਦੀ ਲੜੀ ਨੂੰ ਸਾਡੇ ਫੇਸਬੁੱਕ ਪੇਜ ਉੱਤੇ ਜਾਰੀ ਰੱਖੋ। ਸਾਡੇ ਫੇਸਬੁੱਕ ਪੇਜ ਨੂੰ ਪਸੰਦ ਕਰੋ ਅਤੇ ਆਪਣੇ ਵਿਚਾਰ ਵੀ ਸਾਂਝੇ ਕਰੋ। ਦੇਖੋ SBS ਪੰਜਾਬੀ ਫੇਸਬੁੱਕ ਤੇ। SBS ਸਪੋਰਟ ਖੇਡ ਪ੍ਰੇਮੀਆਂ ਲਈ ਸਾਈਕਲਿੰਗ, ਮੋਟਰ ਸਪੋਰਟਸ, ਵਿਸ਼ਵ ਅਥਲੈਟਿਕਸ ਅਤੇ ਹੋਰ ਬਹੁਤ ਕੁਝ ਲਈ ਪਹਿਲੇ ਦਰਜੇ ਦੀ ਮੰਜ਼ਿਲ ਹੈ। sbs.com.au/sport ਉੱਤੇ ਜਾਓ।
0: ਸੋ ਦੋਸਤੋ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਇਸ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਤੁਸੀਂ ਜਿਹੜੇ ਹੋ SBS ਪੰਜਾਬੀ ਦੇ ਨਾਲ ਔਰ ਮੈਲਬਨ ਸਟੂਡੀਓ ਤੋਂ ਮੈਂ ਤੁਹਾਡਾ ਮੇਜ਼ਬਾਨ ਪਤਰਸ ਮਸੀ, ਔਰ ਇਹ ਪ੍ਰੋਗਰਾਮ ਤੁਸੀਂ ਇਸ ਵੇਲੇ ਲਾਈਵ ਸੁਣ ਰਹੇ ਹੋ ਜਿਹੜਾ ਕਿ SBS ਸਾਊਥ ਏਸ਼ੀਅਨ ਦੇ ਉੱਤੇ। ਅਤੇ ਬ੍ਰੇਕ ਤੋਂ ਬਾਅਦ ਹੁਣ ਵੇਲਾ ਜੀ ਸਾਡੀ ਅੱਜ ਦੀ ਅਗਲੀ ਰਿਪੋਰਟ ਦਾ, ਅਤੇ ਹੁਣ ਤੁਹਾਨੂੰ ਮਿਲਾਉਂਦੇ ਹਾਂ ਸਿਡਨੀ ਦੇ ਦਲਬੀਰ ਸਿੰਘ ਹੋਰਾਂ ਦੇ ਨਾਲ। ਦਲਬੀਰ ਸਿੰਘ ਔਰ ਉਹਨਾਂ ਦਾ ਪੁੱਤਰ ਔਰ ਉਹਨਾਂ ਦਾ ਪੋਤਰਾ, ਇਹ ਤਿੰਨੇ ਜਦੋਂ ਖੇਡ ਮੈਦਾਨ 'ਤੇ ਆਉਂਦੇ ਹੈ ਤਾਂ ਫਿਰ ਜਿਹੜਾ ਇੱਕ

0: ਲੋਕਾਂ ਦਾ ਧਿਆਨ ਆਪਣੇ ਵੱਲ ਹੀ ਆਪਣੇ ਆਪ ਹੀ ਇਹਨਾਂ ਦੇ ਵੱਲ ਖਿੱਚਿਆ ਜਾਂਦਾ ਹੈ। ਕੀ ਕਹਿੰਦਾ ਇਹ ਪਰਿਵਾਰ, ਆਓ ਸੁਣਦੇ ਹਾਂ ਇਸ ਖਾਸ ਗੱਲਬਾਤ ਦੇ ਰਾਹੀਂ। ਗੱਲਬਾਤ ਕੀਤੀ ਹੈ ਸਾਡੇ ਸੀਨੀਅਰ ਸਾਥੀ ਐਮਪੀ ਸਿੰਘ ਹੋਰਾਂ ਨੇ, ਆਓ ਸੁਣਦੇ ਹਾਂ।
1: ਤੁਸੀਂ ਹੋ SBS ਪੰਜਾਬੀ ਦੇ ਨਾਲ।
2: SBS ਪੰਜਾਬੀ ਦੇ ਸਰੋਤਿਆਂ ਨੂੰ ਅੱਜ ਅਸੀਂ ਮਿਲਾਉਣ ਜਾ ਰਹੇ ਹਾਂ ਸਿਡਨੀ ਤੋਂ ਹਰਦੀਪ ਸਿੰਘ ਹੋਰਾਂ ਦੇ ਨਾਲ। ਦੋਸਤੋ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਜਿਹੜੀਆਂ ਖੇਡਾਂ ਹੁੰਦੀਆਂ ਉਹ ਨਾ ਸਿਰਫ ਸਰੀਰਕ ਸਿਹਤ ਵਾਸਤੇ ਬਲਕਿ ਮਾਨਸਿਕ ਸਿਹਤ ਵਾਸਤੇ ਵੀ ਬਹੁਤ ਜ਼ਰੂਰੀ ਹੁੰਦੀਆਂ, ਉਹ ਕਾਫੀ ਲਾਭ ਦਿੰਦੀਆਂ। ਆਸਟ੍ਰੇਲੀਆ ਵਰਗੇ ਮੁਲਕ ਦੇ ਵਿੱਚ ਰਹਿੰਦੇ ਹੋਏ ਸਾਡੀ ਚੰਗੀ ਕਿਸਮਤ ਹੈ ਕਿ ਅਸੀਂ ਖੇਡਾਂ ਦਾ ਆਨੰਦ ਪੂਰੀ ਤਰ੍ਹਾਂ ਮਾਣ ਸਕਦੇ ਹਾਂ। ਖੇਡਾਂ ਨੂੰ ਦੇਖਣਾ ਅਤੇ ਖੇਡਾਂ ਵਿੱਚ ਭਾਗ ਲੈਣਾ ਬਹੁਤ ਹੀ ਸੁਖਾਲਾ ਹੈਗਾ। ਇੱਥੇ ਹਾਲ ਵਿੱਚ ਹੀ ਆਸਟ੍ਰੇਲੀਅਨ ਸਿੱਖ ਗੇਮਸ ਹੋ ਕੇ ਹਟੀਆਂ ਸੀ, ਵੀ ਅਸੀਂ ਕਈ ਭਾਈਚਾਰੇ ਵਿੱਚੋਂ ਕਈ ਲੋਕਾਂ ਦੇ ਨਾਲ ਗੱਲਬਾਤ ਕੀਤੀ ਸੀ ਖੇਡਾਂ ਦੇ ਦੌਰਾਨ। ਉੱਥੇ ਸਾਨੂੰ ਖੇਡਾਂ ਦੇ ਦੌਰਾਨ ਹੀ ਇੱਕ ਅਜਿਹਾ ਬੜਾ ਹੀ ਵਧੀਆ ਸੀਨ ਦੇਖਣ ਨੂੰ ਮਿਲਿਆ ਕਿ 5 ਕਿਲੋਮੀਟਰ ਦੀ ਰੇਸ ਹੋਈ ਸੀ, ਉਹਦੇ ਵਿੱਚ 3 ਜਨਰੇਸ਼ਨਸ ਨੇ ਭਾਗ ਲਿਆ ਸੀ। ਇੱਕ ਦਾਦਾ ਜੀ, ਉਹਨਾਂ ਦਾ ਬੇਟਾ ਅਤੇ ਉਹਨਾਂ ਦੇ ਪੋਤੇ ਸੀਗੇ। ਸੋ ਅੱਜ ਗੱਲ ਕਰਨ ਜਾ ਰਹੇ ਹਾਂ ਹਰਦੀਪ ਸਿੰਘ ਜੀ ਹੋਰਾਂ ਦੇ ਨਾਲ, ਜਿਨ੍ਹਾਂ ਦੇ ਪਿਤਾ ਜੀ ਦਲਬੀਰ ਸਿੰਘ ਜੀ ਨੇ ਵੀ ਭਾਗ ਲਿਆ ਸੀ ਅਤੇ 2 ਬੇਟੇ ਸੀ ਉਹਨਾਂ ਦੇ। 5 ਕਿਲੋਮੀਟਰ ਦੀ ਰੇਸ ਦੇ ਵਿੱਚ ਇਹ ਤਿੰਨੋਂ ਜਿਹੜੀਆਂ ਜਨਰੇਸ਼ਨ ਸੀ ਇਹ ਇਕੱਠੀਆਂ ਦੌੜੀਆਂ ਸੀ। ਹਰਦੀਪ ਜੀ, SBS ਪੰਜਾਬੀ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
3: ਸਤਿ ਸ਼੍ਰੀ ਅਕਾਲ ਸਰ ਐਮਪੀ ਸਿੰਘ ਜੀ, ਧੰਨਵਾਦ ਅਤੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ।
2: ਸਭ ਤੋਂ ਪਹਿਲਾਂ ਜੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਕਿ ਤੁਸੀਂ ਨਾ ਕੇਵਲ 5 ਕਿਲੋਮੀਟਰ ਦੀ ਰੇਸ ਦੌੜੀ ਬਲਕਿ 3 ਜਨਰੇਸ਼ਨ ਨੇ ਰਲ ਕੇ ਦੌੜੀ ਸੀ। ਕੀ ਕਹਿਣਾ ਚਾਹੋਗੇ, ਕਿਹੋ ਜਿਹੀ ਫੀਲਿੰਗ ਸੀ ਤੁਹਾਡੀ ਉਸ ਟਾਈਮ?
3: ਹਾਂਜੀ, ਧੰਨਵਾਦ ਐਮਪੀ ਸਿੰਘ ਜੀ। ਇਹ ਹਾਂਜੀ, ਸਾਡੇ ਮੇਰੇ ਪਿਤਾ ਜੀ ਸਰਦਾਰ ਦਲਬੀਰ ਸਿੰਘ ਜੀ, ਉਹਨਾਂ ਦਾ ਬਹੁਤ ਹੀ ਸਿਹਤਮੰਦ ਉਹਨਾਂ ਦਾ ਸਾਰੀ ਜੀਵਨ ਯਾਤਰਾ ਹੈ। ਬੜਾ ਉੱਦਮ ਕਰਦੇ ਆ ਆਪਣਾ ਸਰੀਰ ਨੂੰ ਕਾਇਮ ਰੱਖਣ ਵਾਸਤੇ। ਤਕਰੀਬਨ ਰੋਜ਼ ਹੀ ਮੈਨੂੰ ਲੱਗਦਾ 20 ਕਿਲੋਮੀਟਰ ਦੀ ਸੈਰ ਕਰਦੇ ਹੋਣਗੇ। ਅਤੇ ਉਹਨਾਂ ਦੀ ਉਮਰ 80 ਸਾਲ ਤੋਂ ਉੱਪਰ ਹੈ। ਅਤੇ ਉਹਨਾਂ ਨੇ ਸਾਨੂੰ ਸ਼ੁਰੂ ਤੋਂ ਇਹੀ ਦੱਸਿਆ ਕਿ ਆਪਣਾ ਸਰੀਰ ਦੀ ਜਿਹੜੀ ਦੇਖਭਾਲ ਹੈ ਨਾ, ਉਹ ਪਹਿਲੇ ਨੰਬਰ 'ਤੇ। ਅਸੀਂ ਛੋਟੇ ਹੁੰਦੇ ਵੀ ਦੇਖਦੇ ਹੁੰਦੇ ਕਿ ਲੋਕਾਂ ਦੇ ਮਾਂ ਪਿਓ ਕਹਿੰਦੇ ਸੀ ਵੀ ਪੜ੍ਹਾਈ ਪਹਿਲਾਂ ਅਤੇ ਬਾਕੀ ਕੰਮ ਬਾਅਦ 'ਚ। ਸਾਡੇ ਪਿਤਾ ਜੀ ਕਹਿੰਦੇ ਸੀ ਸਰੀਰ ਪਹਿਲਾਂ, ਪੜ੍ਹਾਈ 2 ਨੰਬਰ 'ਤੇ ਅਤੇ ਬਾਕੀ ਸਭ ਕੁਝ ਫੇਲ ਹੋ ਸਕਦਾ। ਅਤੇ ਉਹਦਾ ਥੋੜ੍ਹਾ ਬਹੁਤਾ ਉਸ ਚੀਜ਼ ਦਾ ਸਾਡੇ 'ਤੇ ਅਸਰ ਪਿਆ ਜਦੋਂ ਅਸੀਂ ਆਪਣੇ ਉਸ ਜੀਵਨ 'ਚ ਲੰਘ ਰਹੇ ਸੀਗੇ ਉਸ ਅਵਸਥਾ 'ਚੋਂ। ਅਤੇ ਉਹ ਹੁਣ ਉਹਨਾਂ ਨੂੰ ਵੇਖਾ ਵੇਖੀ

0: Hits from Home.
1: Why do people want to be at work? To feel heard, appreciated, part of something, and to know there's a career path for everyone. Inclusive workplaces are linked to increased innovation, productivity, and employee satisfaction. Make your organisation a place where people want to be. For inclusion and diversity training, visit inclusion-program.com.au.
2: Namaste. ਚੀਅਰਫੁੱਲ ਹੋ ਕੇ ਉਹਨਾਂ ਨੂੰ ਇਨਕਰੇਜ ਕਰ ਰਹੇ ਸੀਗੇ ਅਤੇ ਤੁਸੀਂ ਦੱਸਿਆ ਕਿ ਦਲਬੀਰ ਸਿੰਘ ਜੀ 80 ਸਾਲ ਦੇ ਹੋ ਚੁੱਕੇ ਹੋਏ ਆ, ਦੱਸੋਗੇ ਕਿ ਉਹ ਕਦੋਂ ਮਾਈਗ੍ਰੇਟ ਹੋ ਕੇ ਆਏ ਸੀ ਇੱਥੇ?
3: ਹਾਂਜੀ, ਉਹ
2: ਕਿੰਨਾ ਟਾਈਮ ਹੋ ਗਿਆ ਆਸਟ੍ਰੇਲੀਆ ਰਹਿੰਦੇ ਹੋਏ?
3: ਰਫਲੀ ਉਹ 2007 'ਚ ਆਏ ਸੀ ਜੀ ਇੱਥੇ ਸਾਡੇ ਕੋਲ। ਹਾਂਜੀ,
2: ਕਿੱਥੋਂ, ਪੰਜਾਬ ਤੋਂ ਕਿੱਥੋਂ ਬਿਲੋਂਗ ਕਰਦੇ ਆ?
3: ਅਸੀਂ ਸਾਰੀ ਪੰਜਾਬ ਤੋਂ ਅੰਮ੍ਰਿਤਸਰ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬਿਲੋਂਗ ਕਰਦੇ ਹਾਂ। ਪਿੱਛੋਂ ਸਾਡਾ ਪਿੰਡ ਵੈਸੇ ਹੈਗਾ ਵਾ ਸੂਰੋ ਪੱਡਾ,
2: ਪੜ੍ਹਾਈ
3: ਕੀਤੀ, ਉਸ ਤੋਂ ਦੌਰਾਨ ਫਿਰ ਮੈਨੂੰ ਇੱਥੇ ਪੱਕੇ ਰਹਿਣ ਦਾ ਮੌਕਾ ਮਿਲ ਗਿਆ। ਮੇਰੇ ਤੋਂ ਬਾਅਦ ਫਿਰ ਮੇਰਾ ਛੋਟਾ ਭਰਾ ਆਇਆ 2005 'ਚ, ਤੇ ਉਹਨੇ ਵੀ ਇੱਥੇ ਆ ਕੇ ਪੜ੍ਹਾਈ ਕੀਤੀ ਤੇ ਉਹਨੂੰ ਵੀ ਪੱਕੇ ਹੋਣ ਦਾ, ਪੱਕੇ ਤੌਰ 'ਤੇ ਰਹਿਣ ਦਾ ਮੌਕਾ ਮਿਲਿਆ। ਫਿਰ ਅਸੀਂ ਮਾਤਾ ਪਿਤਾ ਜੀ ਦੀ ਜਿਹੜੀ ਅਰਜ਼ੀ ਉਹ ਫਿਰ ਦਾਖਲ ਕੀਤੀ ਅਤੇ 2007 'ਚ ਫਿਰ ਇਹਨਾਂ ਨੂੰ ਵੀਜ਼ਾ ਮਿਲਿਆ ਅਤੇ ਇਹ ਉਸ 2007 'ਚ ਇੱਥੇ ਆ ਗਏ। ਉਦੋਂ ਤੋਂ ਇੱਥੇ ਅਸੀਂ ਸਾਰਾ ਟੱਬਰ ਇਕੱਠੇ ਹੀ ਹਾਂ
2: ਜੀ। ਤੁਸੀਂ ਦੱਸਿਆ ਕਿ ਜਿਵੇਂ ਤੁਹਾਡੇ ਬੱਚੇ ਵੀ ਦੌੜੇ ਹੈਗੇ ਆ, ਕੀ ਨਾਮ ਹੈਗੇ ਆ ਉਹਨਾਂ ਦੇ ਅਤੇ ਕਿੰਨੀ ਕਿੰਨੀ ਏਜ ਹੈ ਉਹਨਾਂ ਦੀ?
3: ਹਾਂਜੀ, ਮੇਰਾ ਵੱਡਾ ਬੇਟਾ ਜੀ ਸੁਜਾਨ ਸਿੰਘ, ਉਹ 17 ਸਾਲ ਦਾ, ਅਤੇ ਛੋਟਾ ਬੇਟਾ ਉਹ ਹੈ 10 ਸਾਲ ਦਾ, ਉਹਦਾ ਨਾਂ ਹੈ ਸਰੂਪ ਸਿੰਘ
2: ਜੀ। ਅਤੇ ਕਿਵੇਂ ਆਪਣੇ ਆਪ ਨੂੰ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਹੋਏ ਤੁਸੀਂ ਫਿਟਨੈਸ ਨਾਲ ਜੁੜੇ ਹੋਏ ਹੋ, ਕਿੰਨਾ ਧਿਆਨ ਰੱਖਦੇ ਹੋ, ਕਿਵੇਂ ਖੇਡਦੇ ਹੈਗੇ? ਉਹ ਸਕੂਲਾਂ 'ਚ ਕੰਪਲਸਰੀ ਹੁੰਦੀਆਂ ਪਰ ਇੱਥੇ ਆ ਕੇ ਅਕਸਰ ਅਸੀਂ ਲੋਕ ਬਿਜ਼ੀ ਹੋ ਜਾਂਦੇ ਹਾਂ ਕੰਮਾਂ ਕਾਰਾਂ ਦੇ ਵਿੱਚ, ਤੁਸੀਂ ਕਿਸ ਤਰੀਕੇ ਨਾਲ ਬੈਲੈਂਸ ਬਣਾਇਆ ਹੋਇਆ?
3: ਦੇਖੋ ਜੀ, ਆਸਟ੍ਰੇਲੀਆ ਅਤੇ ਖਾਸ ਕਰਕੇ ਸਿਡਨੀ ਅਸੀਂ ਜਿੱਥੇ ਰਹਿੰਦੇ ਹਾਂ ਅਤੇ ਬਹੁਤ ਹੀ ਸੁਹਾਵਣਾ ਸਾਰਾ ਹੈਗਾ, ਸਹਾਇਤਾ ਵਾਲਾ ਦੁਆਲਾ ਵਾਤਾਵਰਨ, ਮੌਸਮ ਇੱਥੇ ਦੇ ਪੈਰ ਦੇ ਮੌਕੇ ਆਪਣੇ ਆਪ ਨੂੰ ਤੰਦਰੁਸਤ ਰੱਖਣ ਦੇ। ਅਤੇ ਤੁਸੀਂ ਸੈਰ ਕਰਨ ਚਲੇ ਜਾਓ, ਕਿੱਡੇ ਸੋਹਣੇ ਬਣੇ ਆ, ਫੁੱਟਪਾਥ ਬਣੇ ਆ, ਪਾਰਕ ਬਣੇ ਆ, ਤੁਸੀਂ ਉੱਥੇ ਡੰਡ ਲਾਈ ਜਾਓ, ਬੈਠਕਾਂ ਮਾਰੀ ਜਾਓ, ਦੌੜ ਲਾਈ ਜਾਓ, ਸਪ੍ਰਿੰਟ ਕਰੀ ਜਾਓ, ਪੁਸ਼ਅਪ ਕਰ ਲਓ, ਬਹੁਤ ਸਾਰਾ ਸਮਾਨ ਵੀ ਲੱਗਿਆ ਪਾਰਕਾਂ ਦੇ ਵਿੱਚ। ਅਤੇ ਇਹ ਇਸ ਕੰਮ ਦੌਰਾਨ ਵੀ ਮੈਂ ਪਹਿਲਾਂ ਮੇਰਾ ਜਿਹੜਾ ਕੰਮ ਸੀਗਾ ਉਹਦੇ ਵਿੱਚ ਕਾਫੀ ਫੇਰਾ ਤੋਰੇ ਦਾ ਮੌਕਾ ਹੁੰਦਾ ਸੀਗਾ ਅਤੇ ਮੈਂ ਹਰ ਵੇਲੇ ਕੋਸ਼ਿਸ਼ ਕਰਦਾ ਸੀਗਾ ਵੀ ਜਿੱਥੇ ਕੰਪਨੀ ਟਰਾਂਸਪੋਰਟ ਪ੍ਰੋਵਾਈਡ ਕਰਦੀ ਵੀ ਆ, ਭਾਵੇਂ ਜੇ ਥੋੜ੍ਹਾ ਜਿਹਾ ਫਾਸਲਾ ਆਵੇ ਤਾਂ ਤੁਰ ਕੇ ਚਲੇ ਜਾਓ, ਤੁਰ ਕੇ ਆ ਜਾਓ। ਇੱਥੇ ਤਾਂ ਬਹੁਤ ਸੁਧਾਰ ਜੀ ਮੌਕੇ ਨੇ ਅਤੇ ਆਪਣੀ ਇੱਛਾ ਸ਼ਕਤੀ 'ਤੇ ਹੀ ਆ, ਤੁਸੀਂ ਜਿੰਨੀ ਮਰਜ਼ੀ ਵਰਜਿਸ਼ ਅਤੇ ਆਪਣੇ ਸਰੀਰ ਦਾ ਖਿਆਲ ਰੱਖ ਸਕਦੇ ਇੱਥੇ।
2: ਹਾਂਜੀ, ਜਿਵੇਂ ਤੁਸੀਂ ਕਿਹਾ ਕਿ ਨੈਚੁਰਲ ਤਰੀਕੇ ਦੇ ਨਾਲ ਵੀ ਆਪਾਂ ਸਿਹਤ ਨੂੰ ਤੰਦਰੁਸਤ ਰੱਖ ਸਕਦੇ ਹਾਂ, ਜਿੱਥੇ ਕਿ ਵਾਕ ਕਰਕੇ ਜਾਇਆ ਜਾ ਸਕਦਾ ਉੱਥੇ ਤਾਂ ਵਾਕ ਕਰਕੇ ਹੀ ਜਾਣਾ ਚਾਹੀਦਾ
3: ਜੀ। ਪਰ ਮੈਨੂੰ ਤਾਂ ਬਹੁਤ ਵਧੀਆ ਲੱਗਦਾ ਵਾਕ ਕਰਨਾ, ਤੁਰਨਾ ਜਾਂ ਦੌੜਨਾ, ਕਿਉਂਕਿ ਇਹ ਇੱਕ ਮਿਨੀਮਲਿਸਟ ਬੰਦਾ ਵੀ ਕਰ ਸਕਦਾ ਹੈ, ਕਿਉਂਕਿ ਕੁਛ ਵੀ ਨਹੀਂ ਕਰਨਾ ਤੁਸੀਂ, ਪੈਰਾਂ 'ਚ ਬੂਟ ਪਾਉਣੇ ਤੇ ਤੁਰ ਜਾਣਾ, ਨਾ ਤੁਹਾਨੂੰ ਸਾਥ ਚਾਹੀਦਾ, ਨਾ ਤੁਹਾਨੂੰ ਸਮਾਨ ਚਾਹੀਦਾ, ਨਾ ਤੁਹਾਨੂੰ ਕੁਛ ਨਹੀਂ ਚਾਹੀਦਾ, ਤੇ ਜਿੱਦਣ ਮਰਜ਼ੀ ਤੁਰ ਜਾਓ, ਜਿੱਦਣ ਮਰਜ਼ੀ ਦੌੜ ਲਾ ਲਓ ਤੇ
2: ਜੀ
3: ਬਹੁਤ ਵਧੀਆ ਮਾਹੌਲ ਹੈ।
2: ਤੇ ਜੇ ਤੁਸੀਂ ਕਿਸੇ ਗਰੁੱਪ ਦੇ ਵਿੱਚ ਜਾਂਦੇ ਹੋ ਵਾਕ ਕਰਦੇ ਹੋ, ਭਾਵੇਂ ਪਰਿਵਾਰ ਹੀ ਹੋਵੇ ਇਕੱਠਾ ਨਾਲ ਵਾਕ ਕਰ ਰਿਹਾ ਹੋਵੇ, ਤਾਂ ਇੱਕ ਜਿਹੜਾ ਸੰਵਾਦ ਹੁੰਦਾ ਉਹ ਵੀ ਸ਼ੁਰੂ ਹੋ ਜਾਂਦਾ, ਗੱਲਬਾਤ ਵੀ ਸ਼ੁਰੂ ਹੋ ਜਾਂਦੀ ਹੈ। ਕਈ ਵਾਰੀ ਘਰਾਂ 'ਚ ਨਹੀਂ ਟਾਈਮ ਮਿਲਦਾ ਤਾਂ ਬਾਹਰ ਜਾ ਕੇ ਗੱਲਬਾਤ ਵੀ ਹੋ ਜਾਂਦੀ ਹੈ। ਤੁਸੀਂ ਦੱਸਿਆ ਕਿ ਤੁਸੀਂ ਸਾਰੇ ਇਕੱਠੇ ਰਹਿ ਰਹੇ ਹੋ ਅਤੇ ਤੁਹਾਡੇ ਜਿਹੜੇ ਪਿਤਾ ਜੀ ਹੈਗੇ ਆ ਅਤੇ ਤੁਹਾਡੇ ਜਿਹੜੇ ਬੇਟੇ ਹੈਗੇ ਆ, ਉਹ 'ਚ ਬੌਂਡ ਕਿਵੇਂ ਦਾ?
3: ਹਾਂਜੀ, ਇਹ ਉਹ ਬੜੀ ਕਿਰਪਾ ਹੈ ਜੀ, ਕਿਉਂਕਿ ਸਾਡੇ ਬੱਚੇ, ਮੇਰਾ ਬੇਟਾ ਵੀ 2007 'ਚ ਹੀ ਪੈਦਾ ਹੋਇਆ ਅਤੇ 2007 'ਚ ਸਾਡੇ ਮਾਤਾ ਪਿਤਾ ਇੱਥੇ ਆ ਗਏ ਸੀਗੇ, ਅਤੇ ਇਹ ਪੰਜੇ ਬੱਚੇ ਸਾਡੇ, ਦੋ ਤਿੰਨ ਮੇਰੇ ਅਤੇ ਦੋ ਮੇਰੇ ਛੋਟੇ ਭਰਾ ਦੇ, ਪੰਜੇ ਬੱਚੇ ਸਾਡੇ ਮਾਤਾ ਪਿਤਾ ਨੇ ਹੀ ਪਾਲੇ ਆ ਅਤੇ ਉਹਨਾਂ ਦਾ ਤਾਂ ਬਹੁਤ ਸੋਹਣਾ ਬੌਂਡ ਹੈ। ਉਹ ਤਾਂ ਉਹਨਾਂ ਨੂੰ ਤਾਂ ਕੋਈ ਪਰਵਾਹ ਹੀ ਨਹੀਂ ਹੁੰਦੀ ਕਿ ਅਸੀਂ ਪੇਰੈਂਟਸ ਉਹਨਾਂ ਦੇ ਘਰ ਹੋਣ ਚਾਹੇ ਨਾ ਹੋਣ, ਇੱਕ ਤਾਂ ਆਪਸ 'ਚ ਉਹਨਾਂ ਦਾ ਗਰੁੱਪ ਹੈ ਪੰਜਾਂ ਜਾਣਿਆਂ ਦਾ, ਦੂਜਾ ਸਾਡੇ ਮਾਤਾ ਪਿਤਾ ਹਮੇਸ਼ਾ ਘਰ ਹੀ ਹੁੰਦੇ ਆ। ਅਤੇ ਸਾਨੂੰ ਤਾਂ ਬਹੁਤ ਕਿਰਪਾ ਹੀ ਹੈ ਜੀ, ਕਹਿ ਸਕਦੇ ਹਾਂ ਆਪਾਂ, ਕੋਈ ਬੰਦੇ ਦੀ ਆਪਣੀ ਤਾਂ ਕੋਈ ਇੰਨੀ ਹੁੰਦੀ ਨਹੀਂ ਹੈ, ਅਕਲਮੰਦੀ ਕਿਰਪਾ ਵਾਲੀ ਗੱਲ ਹੀ।

0: इस इश्तिहार का अनुवाद नाटी प्रमाणित दुपाशिया द्वारा किया गया है।
1: This ad is interpreted by a Nati certified interpreter.
0: एक प्रमाणित दुपाशिया दे नाल तुसी पंजाबी विच बिल्कुल उही गल कह सकदे हो जो तुसी कहना चाहुंदे हो।
1: With a certified interpreter, you can express exactly what you want to say in Punjabi.
0: अते तुसी जो कहंदे हो ओ गुप्त रहंदा है अते उसनु बदलया नहीं जांदा।
1: And what you say stays private and unchanged.
0: क्योंकि असी सारे समझे जान दे हकदार हां।
1: Because we all deserve to be understood.
0: नाटी प्रमाणित दुपाशिया दी मांग करो। वधेरे जानन ले nati.au/interpreter ते जाओ।
2: NITV ਉੱਤੇ ਉਹਨਾਂ ਮੁੱਦਿਆਂ ਬਾਰੇ ਜਾਣੋ ਜੋ ਆਦੀਵਾਸੀ ਅਤੇ ਟੋਰਸ ਸਟੇਟ ਆਈਲੈਂਡਰ ਭਾਈਚਾਰੇ ਦੇ ਲੋਕਾਂ ਲਈ ਮਹੱਤਵਪੂਰਨ ਹਨ। ਦੇਖੋ ਚੈਨਲ 33 ਉੱਤੇ ਅਤੇ SBS ਔਨ ਡਿਮਾਂਡ ਤੇ। ਅੰਤਰਰਾਸ਼ਟਰੀ ਡਾਕੂਮੈਂਟਰੀਆਂ ਤੋਂ ਕਲਾਸਿਕ ਕਲਟ ਫਿਲਮਾਂ ਤੱਕ, ਵਿਸ਼ਵ ਪੱਧਰੀ ਨਾਟਕਾਂ ਤੋਂ ਮਜ਼ੇਦਾਰ ਕਾਮੇਡੀਜ਼ ਲਈ ਦੇਖੋ SBS ਵਾਈਸਲੈਂਡ ਚੈਨਲ 31 ਉੱਤੇ। ਦੁਨੀਆ ਭਰ ਦੀਆਂ ਕਹਾਣੀਆਂ ਸੰਭਾਲੀਆਂ ਹੋਈਆਂ ਨੇ SBS ਵਰਲਡ ਮੂਵੀਜ਼ ਉੱਤੇ। 24 ਘੰਟੇ 7 ਦਿਨ ਮੁਫਤ ਦੇਖੋ ਚੈਨਲ 32 ਤੇ ਜਾਂ SBS ਔਨ ਡਿਮਾਂਡ ਤੇ।
3: ਕਿਸੇ ਵੀ ਮੋਬਾਈਲ ਡਿਵਾਈਸ ਤੇ ਸ਼ਾਨਦਾਰ ਕਹਾਣੀਆਂ ਮੁਫਤ ਸੁਣੋ। sbs.com.au/punjabi ਤੇ ਜਾਓ ਜਾਂ ਹੁਣੇ ਹੀ SBS ਰੇਡੀਓ ਐਪ ਡਾਊਨਲੋਡ ਕਰੋ।
4: Learn to speak English. Find videos, podcasts, and advice to help you settle into daily life in Australia. Speak everyday Aussie with SBS Learn English.
5: ਸੋ ਦੋਸਤੋ, ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਨਿੱਘਾ ਸਵਾਗਤ। ਤੁਸੀਂ ਜੁੜੇ ਹੋ SBS ਦੇ ਪੰਜਾਬੀ ਪ੍ਰੋਗਰਾਮ ਦੇ ਨਾਲ, ਜਿਹੜਾ ਕਿ ਇਸ ਵੇਲੇ ਤੁਸੀਂ ਲਾਈਵ ਸੁਣ ਰਹੇ ਹੋ SBS ਸਾਊਥ ਏਸ਼ੀਅਨ ਦੇ ਉੱਤੇ। ਔਰ ਇਸੇ ਪ੍ਰੋਗਰਾਮ ਦਾ ਮੁੜ ਪ੍ਰਸਾਰਣ ਹੋਏਗਾ ਰਾਤ 9 ਵਜੇ SBS ਰੇਡੀਓ 2 ਦੇ ਉੱਤੇ। ਔਰ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਮੈਲਬਰਨ ਸਟੂਡੀਓ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਔਰ ਮੈਂ ਤੁਹਾਡਾ ਮੇਜ਼ਬਾਨ ਪਤਰਸਮ ਸੀ। ਬ੍ਰੇਕ 'ਤੇ ਜਾਣ ਤੋਂ ਪਹਿਲਾਂ ਤੁਸੀਂ ਸੁਣ ਰਹੇ ਸੀ ਸਿਡਨੀ ਵਾਸੀ ਦਲਵੀਰ ਸਿੰਘ ਔਰ ਉਹਨਾਂ ਦੇ ਪਰਿਵਾਰ ਦੇ ਨਾਲ ਗੱਲਬਾਤ, ਜਿਹੜੀ ਕਿ ਸਾਡੇ ਸਾਥੀ MP ਸਿੰਘ ਹੋਰਾਂ ਦੇ ਨਾਲ ਉਹਨਾਂ ਨੇ ਖਾਸ ਗੱਲਬਾਤ ਕੀਤੀ ਸੀ। ਇੱਕੋ ਪਰਿਵਾਰ ਦੇ 3 ਜੀ ਜਦੋਂ ਖੇਡ ਮੈਦਾਨ ਦੇ ਵਿੱਚ ਆਉਂਦੇ ਨੇ ਤਾਂ ਉਸ ਦੇ ਬਾਰੇ ਵਿੱਚ ਗੱਲਾਂ ਬਾਤਾਂ ਚੱਲ ਰਹੀਆਂ ਸਨ। ਉਸੇ ਗੱਲਬਾਤ ਦਾ ਅਗਲਾ ਹਿੱਸਾ ਹੁਣ ਤੁਹਾਨੂੰ ਸੁਣਾਉਂਦੇ ਹਾਂ, ਆਓ ਸੁਣਦੇ ਹਾਂ।
6: ਜਿਵੇਂ ਕਿ ਅਕਸਰ ਹੀ ਦੇਖਿਆ ਜਾਂਦਾ ਘਰਾਂ ਦੇ ਵਿੱਚ ਇੱਕ ਥੋੜ੍ਹਾ ਜਿਹਾ ਡਿਫਰੈਂਸ ਹੁੰਦਾ ਕਿ ਗੈਪ ਆ ਜਾਂਦਾ ਲੈਂਗੁਏਜ ਕਰਕੇ ਵੀ। ਕੋਈ ਬੱਚੇ ਘਰੋਂ ਬਾਹਰ ਰਹਿੰਦੇ ਆ, ਸਕੂਲਾਂ ਜਾਂਦੇ ਆ, ਇੰਗਲਿਸ਼ ਵਗੈਰਾ ਬੋਲਦੇ ਆ, ਘਰ ਦੇ ਵਿੱਚ ਆ ਕੇ ਜਿਹੜੇ ਗ੍ਰੈਂਡ ਪੇਰੈਂਟਸ ਹੁੰਦੇ ਆ ਉਹਨਾਂ ਨੇ ਪੰਜਾਬੀ ਬੋਲਣੀ ਪੈਂਦੀ ਹੈ। ਕੋਈ ਮੁਸ਼ਕਲ ਤੁਸੀਂ ਮਹਿਸੂਸ ਕੀਤੀ, ਦੇਖੀ ਕਦੀ ਬੱਚਿਆਂ ਦੇ ਵਿੱਚ ਜਾਂ ਪੇਰੈਂਟਸ ਦੇ ਵਿੱਚ?
7: ਕੋਈ ਨਜ਼ਰ ਨਹੀਂ ਆਉਂਦੀ ਇੰਨੀ ਖਾਸ, ਕਿਉਂਕਿ ਬੱਚੇ ਆਪਸ 'ਚ ਤਾਂ ਰਲੀ ਮਿਲੀ ਬੋਲਦੇ ਆ, ਕਦੀ ਅੰਗਰੇਜ਼ੀ ਬੋਲ ਲੈਂਦੇ ਆ,

ਉਹਨਾਂ ਨੂੰ ਕਰੀਏ ਦੱਸੀਏ ਤਾਂ ਫਿਰ ਪੰਜਾਬੀ ਬੋਲ ਲੈਂਦੇ ਆ। ਪਰ ਉਹ ਬੱਚੇ ਬੱਚੇ ਬੜੇ ਜੀ ਦਿਮਾਗ, ਇਨਸਾਨ ਦਾ ਦਿਮਾਗ ਬੜਾ ਤੇਜ਼, ਬੱਚਿਆਂ ਦਾ ਬਹੁਤ ਦਿਮਾਗ ਤੇਜ਼ ਹੁੰਦਾ। ਸਾਡੇ ਬੱਚੇ ਜਦੋਂ ਉਹਨਾਂ ਨੇ ਸਾਡੀ ਮਾਤਾ ਜੀ ਨਾਲ ਗੱਲ ਕਰਨੀ ਹੈ ਤੇ ਉਹਨਾਂ ਨੂੰ ਪਤਾ ਹੈ ਕਿ ਮਾਤਾ ਜੀ ਨੂੰ ਅੰਗਰੇਜ਼ੀ ਨਹੀਂ ਆਉਂਦੀ, ਪਰ ਉਹ ਲੱਭ ਲੱਭ ਕੇ ਪੰਜਾਬੀ ਦੇ ਲਫ਼ਜ਼ ਬੋਲਦੇ ਜਿਹਨਾਂ ਦੀ ਅੰਗਰੇਜ਼ੀ ਕਿ ਭਾਵੇਂ ਉਹਨਾਂ ਨੂੰ ਆਉਂਦੀ ਵੀ ਹੋਵੇ। ਹੁਣ ਜਿੱਦਾਂ ਉਹਨਾਂ ਕਹਿਣਾ ਵੀ ਮੈਂ ਵਾਕ ਕਰਨ ਚੱਲਿਆ ਤੇ ਉਹਨਾਂ ਸੋਚਣਾ ਕਿ ਸ਼ਾਇਦ ਬੀਜੀ ਨੂੰ ਵਾਕ ਦਾ

0: Why do people want to be at work? To feel heard, appreciated, part of something, and to know there's a career path for everyone. Inclusive workplaces are linked to increased innovation, productivity, and employee satisfaction. Make your organization a place where people want to be. For inclusion and diversity training, visit inclusion-program.com.au.
1: ਮੇਰਾ ਖਿਆਲ ਇੱਕ ਥੋੜ੍ਹੀ ਜਿਹੀ ਹੁੰਦੀ ਹੈ ਵੀ ਹਰ ਪੀੜ੍ਹੀ ਜੋ ਆਪਣੀ ਪੀੜ੍ਹੀ 'ਚ ਜੋ ਉਹਨਾਂ ਨੇ ਵੇਖਿਆ ਉਹਨਾਂ ਨੂੰ ਉਹੀ ਵਧੀਆ ਲੱਗਦਾ, ਇਸ ਕਰਕੇ ਸਾਨੂੰ ਕਈ ਵਾਰ ਲੱਗਦਾ ਵੀ ਹੋਰ ਹੋਣਾ ਚਾਹੀਦਾ, ਪਰ ਵਧੀਆ ਆਪਣਾ ਬਹੁਤ ਬੱਚੇ ਸੈਂਸਿਟਿਵ ਖਿਆਲ ਰੱਖਦੇ ਆ, ਆਇਆ ਗਿਆ ਨੂੰ ਬੁਲਾਉਂਦੇ ਆ, ਸਤਿ ਸ਼੍ਰੀ ਅਕਾਲ ਬੁਲਾਉਂਦੇ ਆ, ਬਹਿੰਦੇ ਆ ਲਾਗੇ, ਚੱਲ ਪੁੱਛਦੇ ਆ, ਅਤੇ ਵਧੀਆ ਲੱਗਦਾ ਜੀ।
2: ਅਤੇ ਤੁਹਾਡੇ ਪਿਤਾ ਜੀ ਜਿਹੜੇ ਕਿ 80 ਸਾਲ ਦੇ ਹੈਗੇ ਇਸ ਟਾਈਮ ਤੁਸੀਂ ਦੱਸਿਆ, ਉਹਨਾਂ ਦੀ ਡੇਲੀ ਰੂਟੀਨ ਕੀ ਹੈਗੀ ਹੈ?
1: ਦੇਖੋ ਜੀ, ਜੇ ਮੈਂ ਸਭ ਤੋਂ ਬੰਦਾ ਕੋਈ ਵਿਅਸਤ ਵੇਖਿਆ ਉਹਦੇ ਸਾਡੇ ਪਿਤਾ ਜੀ ਹੈ। ਆਲੇ ਦੁਆਲੇ ਵਾਲੇ ਬਜ਼ੁਰਗ ਕਈ ਜਿਹੜਾ ਕਹਿ ਦਿੰਦੇ ਉਹਨਾਂ ਨੂੰ ਕਿ ਤੁਸੀਂ ਪਾਰਕ 'ਚ ਨਹੀਂ ਆਉਂਦੇ, ਸਾਡੇ ਕੋਲ ਬਹਿੰਦੇ ਨਹੀਂ, ਰਖਲਾਉਂਦੇ ਨਹੀਂ, ਅਤੇ ਉਹ ਕਹਿੰਦੇ ਯਾਰ ਮੇਰੇ ਕੋਲ ਸਮਾਂ ਹੀ ਨਹੀਂ ਆਉਂਦਾ ਸਾਰਾ ਦਿਨ, ਕਿਉਂਕਿ ਉਹਨਾਂ ਨੇ ਸਵੇਰੇ ਉੱਠ ਜਾਣਾ ਸਾਰਿਆਂ ਤੋਂ ਪਹਿਲਾਂ ਹੀ, ਅਤੇ 5 ਵਜੇ ਤੱਕ ਮੈਂ ਜਦੋਂ ਵੀ ਕਦੇ 5 ਵਜੇ ਉੱਠਾਂ ਅਤੇ ਉਹ ਪਹਿਲਾਂ ਬੈਠੇ ਹੁੰਦੇ ਬਾਹਰ ਉੱਠ ਕੇ, ਅਤੇ ਫਿਰ ਉਹਨਾਂ ਆਪਣਾ ਚਾਹ ਪਾਣੀ ਬਣਾ ਕੇ ਅਤੇ ਆਪਣੀ ਖੇਤੀਬਾੜੀ ਦਾ ਖਿਆਲ, ਪਿੱਛੇ ਸਾਡੇ ਘਰ ਦੇ ਵਿੱਚ ਪਿਛਲੇ ਵਿਹੜੇ ਦੇ ਵਿੱਚ ਖੇਤੀਬਾੜੀ ਸਬਜ਼ੀਆਂ ਫਲ ਉਹ ਬਹੁਤ ਵਿਅਸਤ ਰਹਿੰਦੇ ਆ ਜੀ। ਫਿਰ ਉਹਨਾਂ ਚਲੇ ਜਾਣਾ 2-2.5 ਘੰਟੇ ਸੈਰ ਕਰਕੇ ਆਉਣੀ ਹੈ, ਸਵੇਰੇ ਵਿੱਚ ਥੋੜ੍ਹੀ ਜੋਗਿੰਗ ਵੀ ਕਰ ਲੈਣੀ ਹੈ, ਦੌੜ ਵੀ ਲੈਣਾ, ਸੈਰ ਵੀ ਕਰ ਲੈਣੀ, ਵਰਜਿਸ਼ ਵੀ ਕਰ ਲੈਣੀ ਪਾਰਕ ਦੇ ਵਿੱਚ, ਅਤੇ ਵਿਟਾਮਿਨ ਡੀ ਇਕੱਠਾ ਕਰ ਲੈਣਾ, ਅਤੇ ਫਿਰ ਆ ਕੇ ਆਪਣਾ ਚਾਹ ਪਾਣੀ ਕਰਕੇ ਨਹਾ ਧੋ ਕੇ ਫਿਰ ਉਹਨਾਂ ਖੇਤੀਬਾੜੀ ਕਰਨਾ ਪੈਣਾ। ਖੇਤੀਬਾੜੀ ਤੋਂ ਬਾਅਦ ਫਿਰ ਉਹਨਾਂ ਨੇ ਉਹ ਜੁੜੇ ਆ ਸਾਰੀ ਦੁਨੀਆਂ ਨਾਲ, ਪਹਿਲਾਂ ਤਾਂ ਅਖਬਾਰਾਂ ਬਹੁਤ ਪੜ੍ਹਦੇ ਹੁੰਦੇ ਸੀਗੇ, ਅੱਜ ਕੱਲ੍ਹ ਵਟਸਐਪ ਯੂਟਿਊਬ ਇਹਦੇ ਨਾਲ ਹੀ ਕਨੈਕਟ ਰਹਿੰਦੇ ਆ, ਅਤੇ ਉਹ ਤਾਂ ਬਹੁਤ ਵਿਅਸਤ ਆ ਜੀ ਉਹਨਾਂ ਕੋਲ, ਤਾਂ ਮਤਲਬ ਸਾਡੇ ਜਿੰਨਾ ਵੀ ਸਮਾਂ ਨਹੀਂ ਹੁੰਦਾ, ਜੇ ਕੋਈ ਵਿਅਕਤੀ ਕਹੇ ਨਾ ਵੀ ਉਹ ਤਾਂ ਵਿਹਲੇ ਹੁੰਦੇ ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ ਹੈ।
2: ਅਕਸਰ ਹੀ ਕਿਹਾ ਜਾਂਦਾ ਕਿ ਬਜ਼ੁਰਗ ਇੱਥੇ ਆ ਕੇ ਬੋਰ ਹੋ ਜਾਂਦੇ ਆ, ਉਹਨਾਂ ਨੂੰ ਕੋਈ ਮਤਲਬ ਕਿ ਭਾਸ਼ਾ ਦੀ ਪ੍ਰੋਬਲਮ ਆਉਂਦੀ ਹੈ, ਬਾਹਰ ਅੰਦਰ ਨਹੀਂ ਜਾ ਸਕਦੇ, ਪਰ ਜਿਵੇਂ ਤੁਸੀਂ ਦੱਸਿਆ ਕਿ ਉਹ ਆਪਣਾ ਰਸਤਾ ਆਪ ਲੱਭ ਲੈਂਦੇ ਆ।
1: ਹਾਂਜੀ ਹਾਂਜੀ, ਉਹ ਤਾਂ ਉਹਨਾਂ ਕੋਲ ਡਰਾਈਵਿੰਗ ਲਾਇਸੈਂਸ ਹੈਗਾ, ਉਹ ਆਪਣਾ ਆਪ ਕੰਮ ਕਰੀ ਜਾਂਦੇ ਆ, ਅੰਗਰੇਜ਼ੀ ਵੀ ਉਹਨਾਂ ਨੂੰ ਆਉਂਦੀ ਹੈ ਜਿੰਨੀ ਵੀ ਚਾਹੀਦੀ ਹੈ।
2: ਹਾਂਜੀ ਜੀ, ਜਿਵੇਂ ਕਿ ਅਕਸਰ ਹੀ ਕਿਹਾ ਜਾਂਦਾ ਕਿ ਜੇ ਕੋਈ ਭਾਰੀ ਰੱਸਾ ਹੋਵੇ ਜਾਂ ਕੋਈ ਸੰਗਲ ਬੰਨਿਆ ਹੋਵੇ ਛੱਤ ਨਾਲ, ਜੋ ਉਹਨੂੰ ਪੂਰਾ ਹਿਲਾਉਣਾ ਹੋਵੇ ਤਾਂ ਉੱਪਰੋਂ ਦੀ ਹਿਲਾਈਏ ਤਾਂ ਉਸ ਪੂਰਾ ਹਿਲਦਾ ਹੈ। ਤੁਹਾਡੇ ਘਰ ਦੇ ਵਿੱਚ ਤੁਹਾਡੇ ਫਾਦਰ ਸਾਹਿਬ ਹੈਗੇ ਆ, ਬੱਚਿਆਂ ਦੇ ਦਾਦਾ ਜੀ ਹੈਗੇ ਆ, ਉਹਨਾਂ ਦੇ ਨਾਲ ਰਹਿੰਦੇ ਹੋਏ ਜਿਹੜਾ ਵਿਰਸਾ ਹੈਗਾ ਉਹ ਤੁਹਾਡੇ ਬੱਚਿਆਂ 'ਚ ਸਹਿਜੇ ਹੀ ਜਾ ਰਿਹਾ, ਉਹ ਜੋ ਵੀ ਕਰਦੇ ਆ ਤਾਂ ਉਹ ਬੱਚਿਆਂ 'ਚ ਆਰਾਮ ਨਾਲ ਥੱਲੇ ਆ ਜਾਂਦਾ ਹੈ। ਖੇਡਾਂ ਪ੍ਰਤੀ ਹੋਰ ਕੀ ਕਹਿਣਾ ਚਾਹੋਗੇ, ਕਿਉਂ ਤੰਦਰੁਸਤੀ ਜ਼ਰੂਰੀ ਹੈਗੀ ਹੈ?
1: ਤੁਸੀਂ ਪਹਿਲਾਂ ਹੀ ਬੜੀ ਸੋਹਣੀ ਗੱਲ ਕੀਤੀ ਸੀ ਸ਼ੁਰੂ 'ਚ ਕਿ ਆਪਣਾ ਸਰੀਰਕ ਸਿਹਤ ਅਤੇ ਮਾਨਸਿਕ ਸਿਹਤ, ਅਤੇ ਮੈਨੂੰ ਲੱਗਦਾ ਕਿ ਅੱਜ ਦੇ ਸਮੇਂ ਦੇ ਹਿਸਾਬ ਨਾਲ ਮਾਨਸਿਕ ਸਿਹਤ ਜਿਹੜੀ ਆ ਉਹ ਜ਼ਿਆਦਾ ਮਹੱਤਵਪੂਰਨ ਹੋ ਗਈ ਹੈ, ਕਿਉਂਕਿ ਜਿਹੜੀਆਂ ਸ਼ੁਰੂ ਦੇ ਵਿੱਚ ਚੀਜ਼ਾਂ ਬੰਦੇ ਨੂੰ ਵੱਡੀਆਂ ਵੱਡੀਆਂ ਲੱਗਦੀਆਂ, ਪ੍ਰਾਪਤੀਆਂ, ਆਰਥਿਕ ਪ੍ਰਾਪਤੀਆਂ, ਉਹਨਾਂ ਆਰਥਿਕ ਪ੍ਰਾਪਤੀਆਂ ਜਦੋਂ ਰੁੱਝਿਆ ਹੁੰਦਾ ਉਹਦਾ ਮਾਨਸਿਕ ਸਿਹਤ ਵੀ ਆਮ ਤੌਰ 'ਤੇ ਤੰਦਰੁਸਤ ਹੁੰਦੀ ਹੈ। ਇੱਕ ਸਮਾਂ ਆਉਂਦਾ ਹੈ ਕਿ ਉਹ ਤੁਹਾਡੀਆਂ ਆਰਥਿਕ ਜਿਹੜੀਆਂ ਤੁਹਾਡੀਆਂ ਉਪਲਬਧੀਆਂ ਹੁੰਦੀਆਂ, ਤੁਸੀਂ ਉਹਨਾਂ ਤੋਂ ਖੁਸ਼ ਹੋ ਜਾਂਦੇ ਹੋ, ਅਤੇ ਬਲਕਿ ਉਕਤਾ ਜਾਂਦੇ ਵੀ ਬਸ ਹੁਣ ਮੈਨੂੰ ਕੁਛ ਨਹੀਂ ਚਾਹੀਦਾ, ਜੋ ਹੈਗਾ ਸਹੀ ਮੇਰੇ ਕੋਲ ਕਾਫੀ ਹੈ। ਉੱਥੇ ਫਿਰ ਇੱਕ ਨਵਾਂ ਅਧਿਆਇ ਸ਼ੁਰੂ ਹੁੰਦਾ, ਮੇਰੇ ਹਿਸਾਬ ਨਾਲ ਇੱਕ ਚੈਪਟਰ ਸ਼ੁਰੂ ਹੁੰਦਾ ਕਿ ਉਦੋਂ ਫਿਰ ਤੁਹਾਡਾ ਜਿਹੜਾ ਦਿਮਾਗ ਹੈ ਨਾ ਉਹਨੂੰ ਕੁਛ ਚਾਹੀਦਾ ਹੈ ਫੋਕਸ ਹੋਣ ਲਈ, ਕਿਉਂਕਿ ਉਹਨੂੰ ਆਰਥਿਕ ਉਪਲਬਧੀ ਕੋਈ ਪਤਾ ਖੁਸ਼ ਨਹੀਂ ਕਰ ਪਾ ਰਹੀ, ਉਹ ਇੱਕ ਸਮੇਂ ਤੱਕ ਹੀ ਹੁੰਦੀ ਹੈ, ਅਤੇ ਉਹ ਇੱਥੇ ਆਸਟ੍ਰੇਲੀਆ ਵਰਗੇ ਮੁਲਕ 'ਚ ਤਾਂ ਥੋੜ੍ਹੀ ਜਿਹੀ ਬੰਦਾ ਮਿਹਨਤ ਕਰੇ 10-15 ਸਾਲ ਅਤੇ ਉਹਨਾਂ ਤਕਰੀਬਨ ਉੱਥੇ ਪਹੁੰਚ ਜਾਂਦਾ ਜਿੰਨਾ ਕੁ ਉਹਨੇ ਸੋਚਿਆ ਹੁੰਦਾ, ਬਾਕੀ ਆਪਾਂ ਆਪਣੀ ਹਰ ਇੱਕ ਦੀ ਇੱਛਾ, ਉਸ ਸਮੇਂ 'ਤੇ ਜਾ ਕੇ ਅਤੇ ਮਾਨਸਿਕ ਸਿਹਤ ਜਿਹੜੀ ਉਹ ਫਿਰ ਪਰੇਸ਼ਾਨ ਕਰਨ ਲੱਗਦੀ ਹੈ। ਸਾਡੇ ਆਲੇ ਦੁਆਲੇ ਅਸੀਂ ਦੇਖਦੇ ਹਾਂ ਬਹੁਤ ਇਹ ਸਮੱਸਿਆ ਹੈਗੀ ਹੈ, ਭਾਵੇਂ ਕਿ ਅਸੀਂ ਇਸ ਬਾਰੇ ਪੂਰਾ ਜ਼ਿਕਰ ਨਹੀਂ ਕਰਦੇ। ਅਤੇ ਖੇਡਾਂ ਤੁਸੀਂ ਬੜੀ ਸੋਹਣੀ ਗੱਲ ਕੀਤੀ ਸੀ ਪਹਿਲਾਂ ਹੀ, ਇੱਕ ਇਹ ਅਤੇ ਦੂਜੀ ਤੁਸੀਂ ਕੀਤੀ ਵੀ ਜਦੋਂ ਤੁਸੀਂ ਇੱਕ ਬਣਾ ਕੇ ਸਮੂਹ ਜਾਂ ਗਰੁੱਪ ਬਣਾ ਕੇ ਬਾਹਰ ਜਾਂਦੇ ਹੋ ਅਤੇ ਉਦੋਂ ਤੁਹਾਨੂੰ ਗੱਲਾਂ ਵੱਖਰੀ ਤਰ੍ਹਾਂ ਦੀਆਂ ਗੱਲਾਂ ਕਰਨ ਦਾ ਮੌਕਾ ਮਿਲਦਾ ਹੈ। ਅਤੇ ਇਹ ਜਿਹੜੇ ਹੁਣ ਜਿਹੜੇ ਆਪਣੇ ਕਲੱਬ ਆ ਜਿਹੜੇ ਲੋਕੀ ਜਾਂਦੇ ਆ ਇਕੱਠੇ ਹੋ ਕੇ ਦੌੜਨ ਜਾਂਦੇ ਆ ਜਾਂ ਸੈਰ ਕਰਨ ਜਾਂਦੇ ਆ ਜਾਂ ਇਹ ਜਾਂ ਪਰਿਵਾਰ ਜਾਂਦਾ, ਇਹਦੇ 'ਚ ਮੌਕਾ ਮਿਲਦਾ ਹੈ ਕਿ ਤੁਸੀਂ ਇੱਕ ਵੱਖਰੀ ਤਰ੍ਹਾਂ ਦਾ ਇੱਕ ਡਾਇਨਾਮਿਕ ਪੈਦਾ ਹੁੰਦਾ ਹੈ, ਤੁਸੀਂ ਵੱਖਰੀ ਤਰ੍ਹਾਂ ਦੀ ਗੱਲ ਕਰ ਸਕਦੇ ਹੋ। ਅਤੇ ਉਹ ਮਨੁੱਖ ਦੀ ਸਮੱਸਿਆ ਹੈ ਕਿ ਮਨੁੱਖ ਦਾ ਮਨੁੱਖ ਤੋਂ ਬਿਨਾਂ ਸਰਦਾ ਨਹੀਂ ਹੈ ਅਤੇ ਮਨੁੱਖ ਨੂੰ ਮਨੁੱਖ ਨਾਲ ਰਹਿਣਾ ਵੀ ਨਹੀਂ ਆਉਂਦਾ। ਉੱਥੇ ਫਿਰ ਇੱਕ ਮੌਕੇ ਪੈਦਾ ਹੋ ਜਾਂਦੇ ਕਿ ਤੁਸੀਂ ਇੱਕ ਵੱਖਰੀ ਤਰ੍ਹਾਂ ਦਾ ਸੰਵਾਦ ਪੈਦਾ ਕਰ ਸਕਦੇ ਹੋ, ਗੱਲਬਾਤ ਕਰ ਸਕਦੇ ਹੋ, ਜਿਹੜਾ ਕਿ ਮਾਨਸਿਕ ਸਿਹਤ ਲਈ ਬੜਾ ਜ਼ਰੂਰੀ ਹੈ। ਤਾਂ ਉੱਥੋਂ ਹੀ ਇਨਸਾਨ ਨੂੰ ਅਹਿਸਾਸ ਹੁੰਦਾ ਕਿ ਨਹੀਂ ਮੈਂ ਨਹੀਂ, ਮੇਰੇ ਵਰਗੇ ਹੋਰ ਵੀ ਹੈਗੇ ਆ, ਕੋਈ ਗੱਲ ਨਹੀਂ।

0: ਫਿਲਹਾਲ ਹੋ ਸਕਦਾ।
1: ਅਤੇ ਖੇਡਾਂ ਦੀ ਹੀ ਗੱਲ ਕਰੀਏ ਦੁਬਾਰਾ, ਆਸਟ੍ਰੇਲੀਅਨ ਖੇਡਾਂ ਵੱਲ ਮੁੜਦੇ ਹਾਂ, 5 ਕਿਲੋਮੀਟਰ ਦੀ ਰੇਸ ਲਗਾਉਣ ਤੋਂ ਇਲਾਵਾ ਤੁਹਾਡੇ ਬੱਚਿਆਂ ਨੇ ਜਾਂ ਤੁਹਾਡੇ ਪਿਤਾ ਜੀ ਨੇ ਜਾਂ ਤੁਸੀਂ ਕੋਈ ਹੋਰ ਖੇਡ ਦੇ ਵਿੱਚ ਭਾਗ ਲਿਆ ਸੀ, ਕਿਸੇ ਹੋਰ ਖੇਡ ਦੇ ਵਿੱਚ ਭਾਗ ਲਿਆ ਸੀ?
0: ਹਾਂਜੀ ਹਾਂਜੀ, ਪਿਤਾ ਜੀ ਨੇ 100 ਮੀਟਰ 'ਚ ਲਿਆ ਸੀਗਾ, ਉਹਦੇ 'ਚ
1: ਵਾਹ,
0: ਵੀ ਉਹਨਾਂ ਨੂੰ ਗੋਲਡ ਮੈਡਲ ਮਿਲ ਗਿਆ ਸੀਗਾ,
1: ਅੱਛਾ,
0: ਅਤੇ ਇੱਕ ਉਹਨਾਂ ਨੇ ਸ਼ਾਟਪੁੱਟ 'ਚ ਵੀ ਹਿੱਸਾ ਲਿਆ ਸੀਗਾ, ਅਤੇ ਸ਼ਾਟਪੁੱਟ 'ਚ ਵੀ ਉਹਨਾਂ ਨੂੰ ਸਿਲਵਰ ਮੈਡਲ ਮਿਲ ਗਿਆ ਸੀਗਾ, ਅਤੇ ਬੱਚਿਆਂ ਨੇ 400 ਮੀਟਰ ਦੀ ਰੇਸ ਵੀ ਲਾਈ ਸੀ, ਅਤੇ ਉਹ 'ਚ ਵੀ ਠੀਕ ਸਹੀ ਰਹੀ ਸੀ ਉਹਨਾਂ ਦੀ ਪਰਫਾਰਮੈਂਸ, ਅਤੇ ਮੈਂ ਅਤੇ ਬਾਕੀ ਹੋਰ ਕੋਈ ਇਵੈਂਟ ਵਿੱਚ ਹਿੱਸਾ ਨਹੀਂ ਲਿਆ, 5 ਕਿਲੋਮੀਟਰ ਵਾਲੇ 'ਚ ਹੀ ਲਿਆ ਸੀਗਾ।
1: ਵਾਹ ਜੀ ਵਾਹ, ਬਹੁਤ ਵਧੀਆ ਜੀ, ਵਧਾਈਆਂ ਸਾਰਿਆਂ ਨੂੰ ਇਹਨਾਂ ਅਚੀਵਮੈਂਟਸ ਵਾਸਤੇ, ਅਤੇ ਬਹੁਤ ਅੱਛਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ, ਧੰਨਵਾਦ ਹੈ ਸਮਾਂ ਦੇਣ ਵਾਸਤੇ, ਅਤੇ ਆਸ ਕਰਦੇ ਹਾਂ ਕਿ ਤੁਸੀਂ ਆਪਣੀ ਫਿਟਨੈਸ ਜਿਹੜੀ ਹੈਗੀ ਹੈ ਤਿੰਨਾਂ ਜਨਰੇਸ਼ਨਸ ਰਲ ਕੇ ਇਹਨੂੰ ਹੋਰ ਵਧੀਆ ਬਣਾਓਗੇ।
0: ਹਾਂਜੀ ਧੰਨਵਾਦ ਜੀ, ਜ਼ਰੂਰ ਕੋਸ਼ਿਸ਼ ਕਰਦੇ ਰਹਾਂਗੇ, ਅਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਬੜੀ ਸੇਵਾ ਕਰਦੇ, ਬੜੀ ਮਿਹਨਤ ਕਰਦੇ, ਧੰਨਵਾਦ।
2: ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।

ਸਿੱਧ ਨਾਲ ਹੀ ਵੇਲਾ ਹੋ ਰਿਹਾ ਤੁਹਾਡੇ ਤੋਂ ਇਜਾਜ਼ਤ ਲੈਣ ਦਾ। ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਖੂਬ ਪਸੰਦ ਆਇਆ ਹੋਵੇਗਾ। ਔਰ ਪ੍ਰੋਗਰਾਮ ਦੇ ਵਿੱਚ ਪੇਸ਼ ਕੀਤੀਆਂ ਵੱਖ ਵੱਖ ਵੰਨਗੀਆਂ ਨੂੰ ਤੁਸੀਂ SBS ਪੰਜਾਬੀ ਦੀ ਵੈਬਸਾਈਟ 'ਤੇ ਜਾ ਕੇ, SBS ਪੰਜਾਬੀ ਦੇ ਫੇਸਬੁੱਕ ਪੇਜ 'ਤੇ ਜਾ ਕੇ ਵੇਖ ਸਕਦੇ ਹੋ, ਪੜ੍ਹ ਸਕਦੇ ਹੋ, ਸੁਣ ਸਕਦੇ ਹੋ। ਮੈਨੂੰ ਆਪਣੇ ਮੇਜ਼ਬਾਨ ਪਤਰਸ ਮਸੀਹ ਨੂੰ ਦਿਓ ਇਜਾਜ਼ਤ, ਅਤੇ ਮਿਲਾਂਗੇ ਪਲ ਕੇ ਇੱਕ ਹੋਰ ਨਵੇਂ ਨਿਕੋਰ ਪ੍ਰੋਗਰਾਮ ਦੇ ਨਾਲ। ਤਦ ਤੱਕ ਦੇ ਲਈ ਰੱਬ ਰਾਖਾ, ਸ਼ਬਾ ਖੈਰ।